नमस्कार गुरुदेव को। सतनाम जिन मंत्र सुनाया पवजल विचों कढ़ के।

ਗੁਣ ਹਮਾਰੇ ਸਾਧ ਸੰਗ ਨਾਨਕ ਜਸ ਗਾਇਓ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਧੰਨ ਗੁਰੂ ਨਾਨਕ ਦੇਵ ਜੀਓ ਮਹਾਰਾਜ, ਗੁਰੂ ਨਾਨਕ ਪਦ ਪੰਕਜ ਵੰਦਨ, ਗੁਰੂ ਨਾਨਕ ਪਦ ਪੰਕਜ ਵੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ

ਜਾਈ ਕੇਸਾਂ ਕਾ ਘਰ ਚਬਰ ਟਲਾਵਾਂ, ਚਰਨ ਧੂੜ ਮੁਖ ਲਾਈ। ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸਰਨਾ। ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ। ਸੰਤ ਸਹਾਈ ਜੀਵ ਕੇ ਪਵ ਜਲ ਤਾਰਨ ਹਾਰ, ਸਭ ਤੇ ਉੱਚੇ ਜਾਣੀਏ ਨਾਨਕ ਨਾਮ ਪਿਆਰ। ਸੰਤ ਸਰਨ ਜੋ ਜਰ ਪਰੈ, ਸੋ ਜਨ ਉਦਰਨ ਹਾਰ। ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ। ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹਿ ਸੁਮੁਕਤਾ ਹੋਏ। ਸੁਨਮੀਤਾ ਨਾਨਕ ਬਿਨਵੰਤਾ,

0: ਜਗ ਜਿਉਂਦੇ ਬ੍ਰਹਮ ਗਿਆਨੀ ਸਭ ਜੀਵੈ ਨਹੀਂ ਮਰਤਾ, ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ। ਸ੍ਰਿਸ਼ਟੀ ਦਾ ਕਰਤਾ ਵੀ ਬ੍ਰਹਮ ਗਿਆਨੀ ਹੈ, ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਦੂਸਰੀ ਸ੍ਰਿਸ਼ਟੀ ਸਾਜਣ ਨੂੰ ਵੀ ਉਹ ਸਮਰੱਥ ਹੈ, ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ
0: ਬ੍ਰਹਮ ਗਿਆਨੀ। ਸੋ ਐਸੀ ਮਹਿਮਾ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਦੀ ਗੁਰੂ ਅਰਜਨ ਦੇਵ ਮਹਾਰਾਜ ਜੀ ਸੁਖਮਨੀ ਸਾਹਿਬ ਦੇ ਵਿੱਚ ਵਰਣਨ ਕਰਦੇ ਹਨ। ਅਸੀਂ ਲੋਕ ਇਹ ਸਾਰੀਆਂ ਰੂਹਾਂ ਸਾਰੀਆਂ ਆਤਮਾਵਾਂ ਪਰਮਾਤਮਾ ਤੋਂ ਵਿਛੜੀਆਂ ਹੋਈਆਂ ਹਨ। ਪਰਮਾਤਮਾ ਤੋਂ ਵਿਛੜ ਕੇ ਅਸੀਂ ਕਿੰਨੇ ਨੀਵੇਂ ਚਲੇ ਗਏ, ਕਿੰਨੇ ਦੂਰ ਹੋ ਗਏ, ਵਿਛੜ ਗਏ। 84 ਲੱਖ ਜੂਨ ਦੇ ਵਿੱਚ ਭਰਮ ਦੇ ਭਟਕਦੇ ਫਿਰਦੇ ਹਾਂ। ਆਪਣੇ ਕੀਤੇ ਹੋਏ ਮਾੜੇ ਚੰਗੇ ਕਰਮਾਂ ਦਾ ਹਿਸਾਬ ਭੁਗਤਦੇ ਫਿਰਦੇ ਹਾਂ। ਅਨੇਕਾਂ ਤਰ੍ਹਾਂ ਦੇ ਦੁੱਖਾਂ ਸੁੱਖਾਂ ਦੇ ਵਿੱਚ ਫਸੇ ਹੋਏ ਹਾਂ। ਇਸ ਸੰਸਾਰ ਦੇ ਵਿੱਚ ਆਪਣੇ ਕਰਮਾਂ ਦੇ ਬੰਧਨਾਂ ਦੇ ਵਿੱਚ ਪਏ ਹੋਏ ਇਤਨੇ ਪਤੰਤਰ ਹੋ ਗਏ ਹਾਂ। ਬ੍ਰਹਮ ਗਿਆਨੀ ਕੌਣ ਹਨ ਜਿਹੜੇ ਪਰਮਾਤਮਾ ਦੇ ਨੇੜੇ ਹੁੰਦੇ ਹੋਏ ਨਾਮ ਜਪਦੇ ਜਪਦੇ ਜਪਦੇ ਇਤਨੇ ਲੀਨ ਹੋ ਗਏ, ਉਹ ਸਾਰੇ ਕਰਮਾਂ ਬੰਧਨਾਂ ਤੋਂ ਰਹਿਤ ਹੋ ਗਏ, ਬੋਲੋ
1: ਸਤਨਾਮ।
0: ਉਹਨਾਂ ਦੀ ਮਹਿਮਾ ਦੇਵਤਿਆਂ ਤੋਂ ਵੀ ਉੱਚੀ ਹੈ। ਦੇਵਤੇ ਵੀ ਉਹਨਾਂ ਦੀ ਚਰਨ ਧੂੜ ਨੂੰ ਖੋਜਦੇ ਫਿਰਦੇ ਹਨ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਸ੍ਰੀ ਸੁਖਮਨੀ ਸਾਹਿਬ ਦੇ ਅੰਦਰ ਬਰਮਾ ਵਿਸ਼ਨੂੰ ਮਹੇਸ਼ ਤਿੰਨੇ ਦੇਵਤਿਆਂ ਦੇ ਵਿੱਚੋਂ ਵੱਡੇ ਮੰਨੇ ਗਏ ਹਨ, ਜਿਨ੍ਹਾਂ ਦੀ ਭਾਈ ਹਿੰਦੂ ਮਤ ਦੇ ਵਿੱਚ ਪੂਜਾ ਹੁੰਦੀ ਹੈ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹਨ ਸਿਵ

ਜਿਉਂਦੇ ਹੀ ਮਰਨਾ ਪੈਂਦਾ ਹੈ। ਸੋ ਬਾਬਾ ਹਰਜੀਤ ਸਿੰਘ ਜੀ ਕਹਿੰਦੇ ਹਨ, ਭਾਈ ਬਾਲਕਿਆ, ਬੜਾ ਔਖਾ ਮਾਰਗ ਹੈ, ਤੁਰ ਸਕੇਗਾ, ਚੱਲ ਸਕੇਗਾ, ਮਹਾਰਾਜ ਜੋ ਹੁਕਮ ਹੋਵੇ ਸੋ ਪ੍ਰਵਾਨ ਹੈ, ਜੋ ਹੁਕਮ ਹੋਵੇ ਸੋਈ ਪ੍ਰਵਾਨ ਹੈ, ਜੋ ਹੁਕਮ ਹੋਵੇ ਮਹਾਰਾਜ ਸੋਈ ਪ੍ਰਵਾਨ ਹੈ। ਚੰਗਾ ਫਿਰ ਬਾਲਕਿਆ, ਬਸਤਰ ਬਾਲਕਿਆਂ ਵਾਲੀ ਪਾਲਾ, ਬੋਲੋ ਸਤਨਾਮ, ਬਸਤਰ ਵੀ ਬਾਲਕਿਆਂ ਵਾਲੀ ਪਾਲਾ ਜੇ ਬਾਲਕਾ ਬਣਿਆ ਹੈ। ਸਤਿਵਚਨ ਮਹਾਰਾਜ, ਅੱਛਾ ਫਿਰ ਕੱਲ ਨੂੰ ਲੋਕਾਂ ਨੇ ਵੀ ਮੂੰਹ ਕਾਲਾ ਕਰਨਾ, ਹੁਣੇ ਹੀ ਕਰ ਲੈ, ਬੋਲੋ ਸਤਨਾਮ, ਲੋਕਾਂ ਵੱਲੋਂ। ਬਾਬਾ ਜੀ ਨੇ ਉਦੋਂ ਹੀ ਤਵੇ ਤੇ ਸਾਧ ਸੰਗਤ ਪਾ ਕੇ ਤੇਲ ਮੁੱਖ ਤੇ ਫੇਰ ਲਿਆ, ਬੋਲੋ ਸਤਨਾਮ। ਹੁਣ ਮਹਾਰਾਜ ਦੇਖੋ, ਪਹਿਲੇ ਦਿਨ ਦਾ ਹੀ ਪਰਚਾ, ਬੋਲੋ ਸਤਨਾਮ, ਇਹ ਪਹਿਲੇ ਦਿਨ ਦਾ ਹੀ ਪਰਚਾ। ਅੱਛਾ ਵੀ ਬਾਲਕਿਆ, ਫਿਰ ਜਿੱਥੇ ਵਿਆਹ ਹੋਇਆ ਸੀ ਉਥੋਂ ਮੰਗ ਕੇ ਲੈ ਕੇ ਆ, ਬੋਲੋ ਸਤਨਾਮ, ਜਿੱਥੇ ਵਿਆਹ ਹੋਇਆ ਸੀ ਉਥੋਂ ਹੀ ਮੰਗ ਕੇ ਲੈ ਕੇ ਆ। ਬਾਬਾ ਜੱਸਾ ਸਿੰਘ ਉਹਨਾਂ ਨੇ ਠੀਕਰਾ ਚੁੱਕਿਆ, ਉਥੇ ਹੀ ਮੰਗਣ ਵਾਸਤੇ ਤੁਰ ਪਏ, ਬੋਲੋ। ਕੌਣ ਕਰ ਸਕਦਾ ਹੈ ਬਾਬਾ ਜੱਸਾ ਸਿੰਘ ਤੋਂ ਬਿਨਾਂ, ਬੋਲੋ ਸਤਨਾਮ। ਧੰਨ ਬਾਬਾ ਹਰਜੀਤ ਸਿੰਘ ਤੋਂ ਬਿਨਾਂ ਸੱਚਮੁੱਚ

0: ਬਾਬਾ ਹਰਦੇਵ ਸਿੰਘ ਜੀ ਸਾਧ ਸੰਗਤ ਲੇਲ ਦੇ ਵਿਚ ਸਾਧ ਸੰਗਤ ਪਾ ਕੇ ਗੋਲੇ ਚਲਾਉਂਦੇ, ਸਾਧ ਸੰਗਤ ਬਾਬਾ ਜੱਸਾ ਸਿੰਘ ਉਹਨਾਂ ਦੇ ਮੱਥੇ ਦੇ ਵਿਚ ਸਾਧ ਸੰਗਤ ਮਾਰੀ ਜਾਂਦੇ, ਮੱਥਾ ਚਾਰ ਚਾਰ ਉਂਗਲ ਛੇ ਛੇ ਉਂਗਲ ਸਾਧ ਸੰਗਤ ਉੱਪਣ ਜਾਂਦਾ, ਪਰੰਤੂ ਸੀ ਨਾ ਕਹਿੰਦੇ ਬੋਲੋ ਸਤਨਾਮ। ਦੇਖਣ ਵਾਲੇ ਹੈਰਾਨ ਹੋ ਜਾਂਦੇ, ਪਰੰਤੂ ਕਿਸੇ ਨੂੰ ਕੀ ਪਤਾ ਸੀ ਬਾਬਾ ਹਰਦੇਵ ਸਿੰਘ ਜੀ ਕਿਹੜੇ ਘਾੜਤ ਘੜ ਰਹੇ ਹਨ। ਬੋਲੋ ਸਤਨਾਮ। ਸੀ ਨਾ ਕਹਿੰਦੇ ਮੇਰੇ ਗੁਰੂ ਨੇ, ਮੇਰੇ ਮਹਾਂਪੁਰਸ਼ ਨੇ, ਇਸ ਕਰਕੇ ਸੀ ਨੀ। ਸਾਧ ਸੰਗਤ ਐਸਾ ਜੀਵਨ ਬਾਬਾ ਜੱਸਾ ਸੋਹਨਾ ਦਾ ਸੀ। ਬੋਲੋ ਇਤਨਾ ਹੁਕਮ।
1: ਮੁਰਦਾ ਹੋ ਜਵੇ ਮਰੀਦ ਗੱਲੀ ਹੋਵਣ,

0: ਅਸੀਂ ਆਪਣੇ ਮਨਾਂ ਦੇ ਅੰਦਰ ਝਾਤੀ ਮਾਰੀਏ, ਅਸੀਂ ਕਿਹੋ ਜਿਹੇ ਸਿੱਖਾਂ? ਬੋਲੋ
1: ਸਤਨਾਮ।
0: ਮਹਾਂਪੁਰਸ਼ਾਂ ਦਾ ਜੀਵਨ ਸਾਨੂੰ ਕਿਹਾ ਸਿੱਖਿਆ ਦਿੰਦਾ ਹੈ? ਅਸੀਂ ਕਿਹੋ ਜਿਹੇ ਸੇਵਕ ਹਾਂ ਭਾਈ? ਅਸੀਂ ਕਿਹੋ ਜਿਹੇ ਸਿੱਖ ਹਾਂ? ਸੱਚਮੁੱਚ ਸਾਧਕੀ ਟਹਿਲ ਸੰਤ ਕਾ ਕਾਂ, ਜਿੱਥੇ ਸਾਧ ਸੰਗਤ ਬਾਬਾ ਹਰਜੀਤ ਸਿੰਘ ਉਹਨਾਂ ਦੀ ਸਾਥ ਇਤਨੀ ਕਮਾਈ ਸੀ, ਇਤਨੀ ਕਰੜੀ ਘਾਲਣਾ ਸੀ, ਉੱਥੇ ਬਾਬਾ ਜੱਸਾ ਸਿੰਘ ਨੇ ਸਾਥ ਇਤਨੀ ਕਰੜੀ ਘਾਲਣਾ ਘਾਲੀ। ਬੋਲੋ
1: ਸਤਨਾਮ।
0: ਕਹਿਣਾ ਪਏਗਾ ਤੇਰੀ ਵੱਡੀ ਐ ਕਮਾਈ ਬਾਬਾ।

ਹਸਮਾਈ ਬਾਬਾ ਜੱਸਾ ਸਿੰਘ ਜੀ ਤੇਰੀ ਵੱਡੀ ਹੈ ਵੱਡੀ ਹੈ ਕਮਾਈ ਬਾਬਾ ਜੱਸਾ ਸਿੰਘ ਜੀ ਤੇ

ਸਮਝਦਾਰ ਸੋਝੀ ਵਾਲਿਆ ਇੱਕ ਹੋਰ ਰਸ ਵੀ ਹੈ ਜਿਹਨੂੰ ਨਾਮ ਦਾ ਰਸ ਕਹਿੰਦੇ, ਹਰੀ ਦਾ ਰਸ ਕਹਿੰਦੇ। ਹੋਰ ਬੜੇ ਸਵਾਦ ਤੂੰ ਵੇਖੇ ਹੋਣਗੇ। ਮਾਲਕ ਨੇ ਬੜੀ ਪਿਆਰੀ ਰਚਨਾ ਬਣਾਈ। ਸਾਡੇ ਜਿਹੜੇ ਗਿਆਨ ਇੰਦਰੇ ਨੇ ਨਾ, ਪੰਜ ਗਿਆਨ ਇੰਦਰੇ, 5 senses, ਅੱਖਾਂ ਵੇਖਦੀਆਂ, ਜੀਭ ਚੱਖਦੀ, ਕੰਨ ਸੁਣਦੇ ਨੇ, ਨੱਕ ਸੁੰਘਦਾ ਹੈ, ਸਰੀਰ ਦੀ ਤਵਚਾ, ਸਰੀਰ ਦੀ ਸਕਿਨ ਜੋ ਹੈ ਛੋਹ ਕੇ ਪਤਾ ਲਾਉਂਦੀ ਆਲਾ ਦੁਆਲਾ ਕੀ ਹੈ। ਲੇਕਿਨ ਇਹਦੇ ਨਾਲ ਇੱਕ ਹੋਰ ਵੀ ਗੱਲ ਹੈ, ਇਹਨਾਂ ਪੰਜਾਂ ਹੀ ਗਿਆਨ ਇੰਦਰੀਆਂ ਚ ਮਾਲਕ ਨੇ ਰਸ ਵੀ ਪਾ ਛੱਡੇ, ਸਵਾਦ ਭਰ ਛੱਡੇ। ਅੱਖਾਂ ਵੇਖਦੀਆਂ ਵੀ ਨੇ, ਵੇਖਣ ਦਾ ਰਸ ਵੀ ਲੈਂਦੀਆਂ। ਜੇ ਤਾਂ ਨਜ਼ਾਰਾ ਵਧੀਆ ਹੈ ਤੇ ਅੱਖਾਂ ਰਸ ਲੈਂਦੀਆਂ, ਤੇ ਜੇ ਨਹੀਂ ਤਾਂ ਫਿਰ ਮੂੰਹ ਦੂਜੇ ਪਾਸੇ ਵੀ ਹੋ ਜਾਂਦਾ। ਜੇ ਸੁਣੀ ਜਾਣ ਵਾਲੀ ਆਵਾਜ਼ ਸੁਰੀਲੀ ਹੈ, ਰਸ ਵਿੱਚ ਹੈ, ਸੁਰ ਵਿੱਚ ਹੈ, ਤੇ ਬੰਦਾ ਧਿਆਨ ਨਾਲ ਸੁਣਦਾ, ਬਲਕਿ ਹਮਾਦਨ ਗੋਸ਼, ਸਾਰਾ ਸਰੀਰ ਕੰਨ ਹੀ ਬਣ ਜਾਂਦਾ, ਪੂਰਾ ਧਿਆਨ। ਪਰ ਜੇ ਉਹ ਆਵਾਜ਼ ਬੇਸੁਰੀ ਹੋਵੇ ਤੇ ਕੰਨਾਂ ਚ ਉਂਗਲਾਂ ਵੀ ਦੇ ਲੈਂਦਾ, ਅਣਭਾਉਂਦਾ ਸ਼ੋਰ ਹੋਵੇ ਤੇ ਨਹੀਂ ਵੀ ਬਰਦਾਸ਼ਤ ਹੁੰਦਾ। ਇਸੇ ਤਰ੍ਹਾਂ ਸੁੰਘਣ ਦੀ ਸ਼ਕਤੀ ਕਦੇ ਬਦਬੋ ਵੀ ਲੈਂਦੀ ਤੇ ਦੁਖੀ ਵੀ ਹੁੰਦੀ, ਖੁਸ਼ਬੂ ਨਾਲ ਸੁਖੀ ਵੀ ਹੁੰਦੀ। ਜੀਭ ਤੇ ਕੁਝ ਕੌੜਾ ਆ ਜਾਵੇ ਤੇ ਥੂ ਥੂ ਵੀ ਬੰਦਾ ਕਰਦਾ ਹੈ, ਕੁਝ ਸਵਾਦਲਾ ਆ ਜਾਵੇ ਤੇ ਅੱਖਾਂ ਵੀ ਬੋਲਦੀਆਂ ਨੇ ਰਸ ਆਏ। ਇਹਨਾਂ ਪੰਜਾਂ ਗਿਆਨ ਇੰਦਰੀਆਂ ਵਿੱਚ ਹੀ ਰਸ ਮਾਲਕ ਨੇ ਭਰੇ। ਇਹ ਨਖੇੜ ਲੈਂਦੇ ਨੇ ਰਸ ਦੇਣ ਵਾਲੀ ਕਿਹੜੀ ਕਿਹੜੀ ਵਸਤੂ, ਤੇ ਫਿਰ ਉਸ ਰਸ ਪਿੱਛੇ, ਸਵਾਦ ਦੇਣ ਵਾਲੀ ਸ਼ੈ ਪਿੱਛੇ ਕਈ ਵਾਰੀ ਬੰਦਾ ਕਮਲਾ ਵੀ ਹੋ ਜਾਂਦਾ। ਇੱਥੋਂ ਤੱਕ ਕਮਲਾ ਹੋਇਆ ਬੰਦਾ ਕਈ ਵਾਰੀ ਇਹਨਾਂ ਰਸਾਂ ਪਿੱਛੇ, ਸੁਣਨ ਦੇ ਰਸ ਪਿੱਛੇ, ਸੁੰਘਣ ਦੇ ਰਸ ਪਿੱਛੇ, ਵੇਖਣ ਦੇ ਰਸ ਪਿੱਛੇ, ਛੋਹਣ ਦੇ ਰਸ ਪਿੱਛੇ, ਚੱਖਣ ਦੇ ਰਸ ਪਿੱਛੇ, ਇਹਨਾਂ ਸਵਾਦਾਂ ਚ ਕਈ ਵਾਰੀ ਬੰਦਾ ਇੰਨਾ ਕਮਲਾ ਹੋ ਗਿਆ ਜਾਨਵਰਾਂ ਤੋਂ ਵੀ ਥੱਲੇ ਜਾਵੇ। ਪਾਵਣ ਬਾਣੀ ਚ ਬਚਨ ਆਇਆ,

ਮੱਛੀ ਨੂੰ ਜੀਭਾ ਦਾ ਰਸ ਹੈ, ਭਵਰੇ ਨੂੰ ਸੁੰਘਣ ਦਾ ਰਸ ਪਿਆ, ਫੁੱਲ ਦੇ ਵਿੱਚ ਬੈਠਾ ਬੈਠਾ ਵਿੱਚੇ ਹੀ ਸ਼ਹੀਦ ਹੋ ਜਾਂਦਾ, ਫੁੱਲ ਮਿਟਿਆ ਜਾਂਦਾ ਵਿੱਚੇ ਖਤਮ ਹੋ ਜਾਂਦਾ। ਪਤੰਗਾ ਅੱਖਾਂ ਦੇ ਰੋਗ ਦਾ ਮਾਰਿਆ, ਇਹਨੂੰ ਵੇਖਣ ਦਾ ਰਸ ਹੈ, ਜੋਤੀ ਉੱਤੇ ਸੜ ਮਰਦਾ। ਪਰ ਮਹਾਰਾਜ ਕਹਿੰਦੇ ਨੇ ਦੇਖੋ ਕੈਸੀ ਗੱਲ ਹੈ, ਮਿਰਗ ਮੀਨ ਪ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ, ਇਹਨਾਂ ਨੂੰ ਇੱਕ ਇੱਕ ਸਵਾਦ ਪਿਆ ਤੇ ਪੰਜ ਦੋਖ ਅਸਾਧ ਜਾਮੇ, ਬੰਦੇ ਨੂੰ ਤਾਂ ਪੰਜੇ ਪੰਜੇ ਇਕੱਠੇ ਵੀ ਲੱਗੇ ਹੋਏ। ਤਾਂ ਵੀ ਤਾਂਕੀ ਕੇਤ ਕਾਸ, ਇਹਦਾ ਕਿਵੇਂ ਬਚਾਅ ਹੋਵੇ? ਅਸਲ ਗੱਲ ਇਹ ਹੈ ਕਿ ਬੰਦੇ ਨੂੰ ਅੰਦਰਲਾ ਰਸ ਨਹੀਂ ਆਇਆ, ਇੱਕ ਆਤਮ ਰਸ ਵੀ ਹੈ। ਸਾਹਿਬ ਕਲਗੀਧਰ ਪਾਤਸ਼ਾਹ ਨੇ ਬਚਨ ਕੀਤਾ,

ਬੰਦੇ ਕਿਧਰੋਂ ਹੋਰ ਤੋਂ ਸਵਾਦ ਲੈ ਰਹੇ ਨੇ, ਉਹਨਾਂ ਨੂੰ ਰਸ ਅੰਦਰੋਂ ਆ ਰਹੇ, ਉਹ ਅੱਖਾਂ ਬਾਲ ਬਾਲ ਕੇ ਇਧਰ ਉਧਰ ਨਹੀਂ ਵੇਖਦੇ ਕਿਉਂਕਿ ਉਹਨਾਂ ਨੂੰ ਵੇਖਣ ਚੋਂ ਰਸ ਨਹੀਂ ਆ ਰਿਹਾ, ਅੰਦਰੋਂ ਕੋਈ ਰਸ ਆ ਰਿਹਾ। ਉਹ ਆ ਕੱਚੇ ਪੱਕੇ ਸੰਗੀਤ ਦਾ ਰਸ ਲੈਣ ਦਾ ਯਤਨ ਨਹੀਂ ਕਰਦੇ, ਗੰਦੇ ਗੰਦੇ ਗਾਣਿਆਂ ਨੂੰ ਸੁਣ ਕੇ ਰਸ ਲੈਣ ਦਾ ਯਤਨ ਨਹੀਂ ਕਰਦੇ, ਉਹਨਾਂ ਦੇ ਅੰਦਰ ਰਸ ਟਿਕਿਆ ਹੋਇਆ, ਕੋਈ ਅੰਦਰੋਂ ਰਸ ਫੁੱਟ ਰਿਹਾ ਉਹਨਾਂ ਨੂੰ। ਉਹਨਾਂ ਮਸਤੀਆਂ ਨਾਲ ਭਰੇ ਬੰਦਿਆਂ ਦੀ ਗੱਲ ਹੈ, ਸੁਣ ਸੁਣ ਮਹਾਂ ਤ੍ਰਿਪਤ ਮਨ ਪਾਵੇ ਸਾਧੂ ਅੰਮ੍ਰਿਤ ਬਾਣੀ। ਅੰਮ੍ਰਿਤ ਬਾਣੀ ਨੂੰ ਸੁਣ ਸੁਣ ਕੇ, ਜਪ ਜਪ ਕੇ, ਆਰਾਧ ਆਰਾਧ ਕੇ, ਵਿਚਾਰ ਵਿਚਾਰ ਕੇ ਪੱਕੀ ਤ੍ਰਿਪਤੀ ਮਹਾਂ ਤ੍ਰਿਪਤੀ ਪ੍ਰਾਪਤ ਕਰਦੇ ਨੇ। ਤੇ ਜਿਨ੍ਹਾਂ ਨੇ ਇਸ ਰਸ ਨੂੰ ਲੈਣ ਦਾ ਯਤਨ ਕੀਤਾ ਹੈ, ਸਾਹਿਬ ਕਹਿੰਦੇ ਨੇ ਉਹ ਐਸਾ ਵੀ ਕਰਦੇ ਨੇ, ਸ਼ਰਵਣੀ ਸੁਣੀਏ ਰਸਨਾ ਗਾਈਏ ਹਿਰਦੈ ਧਿਆਈਏ ਸੋਈ, ਕੰਨਾਂ ਨਾਲ ਸੁਣਦੇ ਨੇ ਵਾਹਿਗੁਰੂ ਦੀ ਗੱਲ, ਜੀਭਾ ਨਾਲ ਜਪਦੇ ਨੇ ਵਾਹਿਗੁਰੂ ਦਾ ਨਾਮ, ਹਿਰਦੇ ਵਿੱਚ ਯਾਦ ਕਰਦੇ ਨੇ ਵਾਹਿਗੁਰੂ। ਸ਼ਰਵਣੀ ਸੁਣੀਏ ਰਸਨਾ ਗਾਈਏ ਹਿਰਦੈ ਧਿਆਈਏ ਸੋਈ, ਕਰਨ ਕਾਰਨ ਸਮਰੱਥ ਸਵਾਮੀ ਜਾਂਦੇ ਬਿਰਥਾ ਨਾ ਕੋਈ। ਉਹ ਸੱਚੇ ਵਾਹਿਗੁਰੂ ਨਾਲ ਜੁੜਨ ਵਾਲਾ ਬੰਦਾ ਕਦੇ ਨਿਰਾਸ਼ ਨਹੀਂ ਹੋਇਆ। ਭਾਗਾਂ ਨਾਲ ਜਨਮ ਪ੍ਰਾਪਤ ਹੋਇਆ ਤੇ ਕਈ ਵਾਰੀ ਬੰਦੇ ਦਾ ਰਸਾਂ ਵਿੱਚ ਹੀ ਬੀਤ ਜਾਂਦਾ, ਰਸਾਂ ਵਿੱਚ ਹੀ ਲੰਘ ਜਾਂਦਾ। ਵੱਡੇ ਭਾਗ ਰਤਨ ਜਨਮ ਪਾਇਆ, ਰਤਨ ਜਨਮ ਕੀਮਤੀ ਜਨਮ, ਹੀਰਿਆਂ ਤੋਂ ਕੀਮਤੀ ਜਨਮ, ਤੇ ਨਿੱਕੇ ਨਿੱਕੇ ਸਵਾਦਾਂ ਚ ਬੀਤ ਜਾਵੇ ਤਾਂ ਗੱਲ ਕੋਈ ਨਾ ਹੋਈ, ਸੌਦਾ ਬੜਾ ਮਹਿੰਗਾ ਰਹੇ। ਵੱਡੇ ਭਾਗ ਰਤਨ ਜਨਮ ਪਾਇਆ, ਕਰੋ ਕਿਰਪਾ ਕਿਰਪਾਲਾ, ਸਾਧ ਸੰਗ ਨਾਨਕ ਗੁਣ ਗਾਵੇ ਸਿਮਰੇ ਸਦਾ ਗੋਪਾਲਾ। ਮੇਰੇ ਸਾਹਿਬ ਮੇਰੇ ਤੇ ਰਹਿਮਤ ਕਰੋ, ਮੈਨੂੰ ਇਹ ਰਸ ਆ ਜਾਵੇ, ਮੈਨੂੰ ਇਹ ਸਵਾਦ ਆ ਜਾਵੇ, ਤੇਰਾ ਸਿਮਰਨ ਹਿਰਦੇ ਚ ਵਸ ਜਾ, ਸਤਸੰਗੀਆਂ ਨਾਲ ਰਲ ਕੇ ਮੈਂ ਤੇਰਾ ਜਸ ਗਾਵਾਂ ਤੇ ਇਹਦੇ ਵਿੱਚੋਂ ਰਸ ਮੈਨੂੰ ਆ ਜਾ, ਇਹ ਰਸ ਆ ਜਾਵੇ ਨਾ। ਧੰਨ ਗੁਰੂ ਨਾਨਕ ਨੇ ਮਰਦਾਨੇ ਨੂੰ ਇੱਕ ਗੱਲ ਕਹੀ ਸੀ, ਭਾਈ ਮਰਦਾਨਾ ਕਹਿਣ ਲੱਗਾ ਪਾਤਸ਼ਾਹ ਸਾਹਿਬ ਤਾਂ ਉਹ ਨਜ਼ਾਰਾ ਕਰ ਰਹੇ ਨੇ ਮਲਕ ਭਾਗੋ ਦੀਆਂ, ਉਹਨਾਂ ਪਕਵਾਨਾਂ ਪੂੜੀਆਂ ਵਿੱਚੋਂ ਸਾਹਿਬ ਲਹੂ ਕੱਢ ਕੇ ਦਿਖਾ ਰਹੇ ਨੇ, ਭਾਈ ਲਾਲੋ ਦੇ ਕੋਧਰੇ ਵਿੱਚੋਂ ਦੁੱਧ ਕੱਢ ਕੇ ਵਿਖਾ ਰਹੇ ਨੇ, ਤੇ ਭਾਈ ਮਰਦਾਨਾ ਤਾਂ ਕੋਲ ਬੈਠਾ ਸੀ, ਉਹਨੇ ਦੋ ਚਾਰ ਬੁਰਕੀਆਂ ਮਲਕ ਭਾਗੋ ਦੀਆਂ ਵੀ ਪਾ ਲਈਆਂ ਸਨ, ਉਹਨੇ ਇਹਦਾ ਵੀ ਰਸ ਲਿਆ ਸੀ। ਧੰਨ ਗੁਰੂ ਨਾਨਕ ਨੂੰ ਕਹਿਣ ਲੱਗਾ ਪਾਤਸ਼ਾਹ ਤੁਸੀਂ ਤਾਂ ਆਪਣੇ ਤੌਰ ਤੇ ਸਾਬਤ ਕਰ ਰਹੇ ਹੋ ਕਿਹੜਾ ਠੀਕ ਹੈ ਤੇ ਕਿਹੜਾ ਗਲਤ ਹੈ, ਪਰ ਜੇ ਮੈਂ ਤੁਹਾਨੂੰ ਸੱਚੀ ਗੱਲ ਹਿਰਦੇ ਦੀ ਦੱਸਾਂ, ਸੁਣਨ ਵਾਲੇ ਸੁਣ ਰਹੇ ਨੇ, ਧੰਨ ਗੁਰੂ ਨਾਨਕ ਕਹਿਣ ਲੱਗੇ ਮਰਦਾਨੇ ਦੱਸ ਹਿਰਦੇ ਦੀ ਗੱਲ ਦੱਸ। ਕਹਿਣ ਲੱਗਾ ਪਾਤਸ਼ਾਹ ਸੱਚੀ ਗੱਲ ਮੈਂ ਤੁਹਾਨੂੰ ਦੱਸਾਂ, ਇੱਥੇ ਕਿੰਨੇ ਭੋਜਨ ਪਏ ਨੇ ਤੇ ਭਾਈ ਲਾਲੋ ਦੇ ਘਰ ਕੇਵਲ ਪ੍ਰਸ਼ਾਦਾ ਸੁੱਕਾ ਪ੍ਰਸ਼ਾਦਾ ਸੀ, ਪਰ ਉੱਥੇ ਰਸ ਬੜਾ ਆਇਆ, ਉੱਥੇ ਸਵਾਦ ਬੜਾ ਆਇਆ। ਧੰਨ ਗੁਰੂ ਨਾਨਕ ਨੇ ਉੱਤਰ ਦਿੱਤਾ ਸੀ, ਮਰਦਾਨੇ ਆ ਸਵਾਦ ਰੋਟੀਆਂ ਦਾ ਨਹੀਂ, ਸਵਾਦ ਕੋਧਰੇ ਜਾਂ ਪੂੜੀਆਂ ਦਾ ਨਹੀਂ, ਸਵਾਦ ਭੋਜਨ ਦਾ ਨਹੀਂ, ਉੱਥੇ ਭਗਤੀ ਸੀ ਇੱਥੇ ਵਿਖਾਦ ਹੈ, ਉੱਥੇ ਪਿਆਰ ਸੀ ਇੱਥੇ ਨਫ਼ਰਤ ਹੈ, ਇੱਥੇ ਵਖਰੇਵੇਂ ਨੇ ਹੰਕਾਰ ਹੈ ਉੱਥੇ ਨਿਮਰਤਾ ਸੀ। ਮਰਦਾਨਿਆਂ ਇਸ ਕਰਕੇ ਮਲਕ ਭਾਗੋ ਦੇ ਘਰ ਤੈਨੂੰ ਸਵਾਦ ਨਹੀਂ ਆਉਣਾ, ਭੋਜਨ ਬੜਾ ਵਧੀਆ ਹੈ, ਇਹਨੇ ਖੇਚਲ ਵੀ ਬੜੀ ਕੀਤੀ ਹੈ, ਪੈਸੇ ਵੀ ਬੜੇ ਇਸ ਭੋਜਨ ਤੇ ਲਾਏ ਨੇ, ਪਰ ਇਹ ਚ ਰਸ ਤੈਨੂੰ ਤਾਂ ਨਹੀਂ ਆ ਸਕਦਾ ਪਿਆ ਕਿਉਂਕਿ ਇੱਥੇ ਪਿਆਰ ਕੋਈ ਨਹੀਂ ਇਸ ਪ੍ਰਸ਼ਾਦੇ ਵਿੱਚ। ਵੈਸੇ ਵੀ ਤੁਸੀਂ ਵੇਖਿਆ ਭੁੱਖ ਲੱਗੀ ਹੋਵੇ ਤੇ ਸਧਾਰਨ ਪ੍ਰਸ਼ਾਦਾ ਵੀ ਕਈ ਵਾਰ ਰਸ ਦੇ ਜਾਂਦਾ, ਭੁੱਖ ਨਾ ਲੱਗੀ ਹੋਵੇ ਤਰ੍ਹਾਂ ਤਰ੍ਹਾਂ ਦੇ ਭੋਜਨ ਵੀ ਗੱਲ ਨਹੀਂ ਬਣਾਉਂਦੇ। ਪਹਿਲੀ ਗੱਲ ਤਾਂ ਮੰਗ ਹੋਵੇ ਅੰਦਰ, ਦੂਜੀ ਗੱਲ ਤਾਂ ਇਹ ਕਿ ਮਾਹੌਲ ਹੋਵੇ ਆਲਾ ਦੁਆਲਾ ਤੇ ਵਾਤਾਵਰਨ ਪਿਆਰ ਭਰਿਆ ਹੋਵੇ, ਉਹਦੇ ਚ ਰਸ ਹੈ। ਮਿੱਤਰ ਦੇ ਘਰ ਦਾ ਰੁੱਖਾਂ ਦਿਸਾ ਵੀ ਚੰਗਾ ਲੱਗਦਾ, ਸ਼ਤਰੂ ਦੇ ਘਰ ਦਾ ਦੁਸ਼ਮਣ ਦੇ ਘਰ ਦਾ ਤਰ੍ਹਾਂ ਤਰ੍ਹਾਂ ਦਾ ਭੋਜਨ ਵੀ ਜਿਹੜਾ ਨਫ਼ਰਤ ਦੇ ਕਾਰਨ ਦਾ ਬਣ ਜਾਂਦਾ। ਮਹਾਰਾਜ ਕਹਿੰਦੇ ਨੇ ਇਸੇ ਤਰ੍ਹਾਂ ਰਸ ਬੰਦਾ ਲੱਭਦਾ ਤਾਂ ਹੈ ਉਹਨਾਂ ਚੀਜ਼ਾਂ ਚ, ਉਹਨਾਂ ਚ ਹੈ ਨਹੀਂ ਰਸ, ਜਿੱਥੇ ਟਿਕਿਆ ਮਨੁੱਖ ਦੇ ਆਪਣੇ ਅੰਦਰ ਹੈ। ਹਿਰਨ ਦੀ ਨਾਭੀ ਵਿੱਚ ਕਸਤੂਰੀ ਹੁੰਦੀ, ਉਹਦੀ ਖੁਸ਼ਬੂ ਉਸ ਨੂੰ ਪਰੇਸ਼ਾਨ ਕਰਦੀ, ਉਹ ਖੁਸ਼ਬੂ ਬਾਹਰੋਂ ਲੱਭਦਾ, ਭਟਕਦਾ ਫਿਰਦਾ, ਇਧਰ ਉਧਰ ਭੱਜਾ ਫਿਰਦਾ ਹੈ, ਲੇਕਿਨ ਜਿਸ ਵੇਲੇ ਹਾਰ ਕੇ ਥੱਕ ਕੇ ਡਿੱਗ ਪੈਂਦਾ ਹੈ ਨਾ, ਤੇ ਥੱਕੇ ਹੋਏ ਮਰਦੇ ਮਰਦੇ ਦਾ ਮੂੰਹ ਜਿਹੜਾ ਹੈ ਉਹ ਆਪਣੇ ਪੇਟ ਨਾਲ ਜਾ ਲੱਗੇ, ਉਦੋਂ ਸਮਝ ਆਉਂਦੀ ਉਹ ਰਸਤਾ ਇੱਥੇ ਹੀ ਸੀ, ਮੇਰੇ ਹੀ ਪੇਟ ਵਿੱਚ ਸੀ, ਮੇਰੇ ਹੀ ਅੰਦਰ ਸੀ, ਮੈਂ ਐਵੇਂ ਭਟਕਦਾ ਰਹਿ ਗਿਆ। ਮਨੁੱਖ ਦੇ ਵੀ ਅੰਦਰ ਰਸ ਹੈ, ਐਵੇਂ ਬਾਹਰ ਭਟਕਦਾ ਹੈ। ਸਾਹਿਬ ਕਹਿੰਦੇ ਨੇ

0: ਗੁਰੂ ਕੀ ਬਾਣੀ ਤੇ ਭਰੋਸਾ ਹੋਵੇ, ਸਿਦਕ ਹੋਵੇ, ਪਿਆਰ ਹੋਵੇ ਤਾਂ ਲੋਕ ਪਰਲੋਕ ਦੇ ਸੁੱਖ ਬਖਸ਼ਦੀ ਹੈ। ਜੇ ਸ਼ਰਧਾ ਨਾ ਹੋਵੇ ਤਾਂ ਕਈ ਵਾਰਾਂ ਗੁਰੂ ਕੀ ਗੋਦ ਵਿੱਚ ਬਹਿ ਕੇ ਹੀ ਮਨੁੱਖ ਖਾਲੀ ਉੱਠ ਜਾਂਦਾ। ਨਾਨਕ ਹੁਕਮ ਨਾ ਮੰਨੇ ਸੋ ਘਰ ਹੀ ਬੈਠਿਆਂ ਦੂਰ, ਮਹਾਰਾਜ ਬਖਸ਼ਿਸ਼ ਕਰਦੇ ਹਨ ਗੁਰੂ ਗ੍ਰੰਥ ਸਾਹਿਬ। ਜੇ ਹੁਕਮ ਨਹੀਂ ਮੰਨਦੇ, ਨਾਨਕ ਲੇਖਾ ਇੱਕ ਗੱਲ ਹੋਰ ਹੋਮੈ, ਉਹ ਇੱਕ ਗੱਲ ਕਿਹੜੀ ਹੈ? ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਆਪਣੇ ਮਾਲਕ ਦਾ ਸਿਮਰਨ ਕਰਨਾ, ਜਪਣਾ ਸ੍ਰੀ
1: ਵਾਹਿਗੁਰੂ।
0: ਮਹਾਰਾਜਾ ਪ੍ਰਤਾਪ ਸਿੰਘ ਜੰਮੂ ਦੇ ਰਾਜਾ, ਬਗੰਦਰ ਦਾ ਫੋੜਾ ਨਿਕਲ ਆਇਆ ਜਿਹੜਾ ਹੱਡੀਆਂ ਨੂੰ ਵੀ ਸੁਰਾਖ ਕਰ ਜਾਂਦਾ, ਏਡਾ ਭਿਆਨਕ ਫੋੜਾ। ਸਾਰੇ ਡਾਕਟਰ ਹਕੀਮ ਜਿਤਨੇ ਵੀ ਸਨ ਸਭ ਜਵਾਬ ਦੇ, ਤੇ ਰਾਜੇ ਕੋਲ ਇੱਕ ਦਰੋਗਾ ਸੀ, ਉਹ ਹਰ ਵੇਲੇ ਸੁਖਮਨੀ ਸਾਹਿਬ ਦਾ ਪਾਠ ਕਰਦਾ ਹੁੰਦਾ ਸੀ ਤੇ ਰਾਜੇ ਨੂੰ ਬੇਨਤੀ ਕਰਨ ਲੱਗਾ, ਮਹਾਰਾਜ ਜੇ ਹੁਕਮ ਕਰੋ ਤਾਂ ਮੈਂ ਬੇਨਤੀ ਕਰਾਂ ਭਈ ਕਦੇ ਗੁਰੂ ਨਾਨਕ ਦੇ ਦਰ ਤੇ ਵੀ ਅਰਦਾਸ ਕੀਤੀ ਹੈ, ਕਦੇ ਬਾਣੀ ਦਾ ਵੀ ਭਰੋਸਾ ਲੈ ਸਿਦਕ, ਕਦੇ ਬਾਣੀ ਦਾ ਵੀ ਆਸਰਾ ਲਿਆ। ਆਖਿਆ ਸੁਭਾਗ ਤਾਂ ਸੁਣਿਆ, ਬੜੀ ਉਸਤਤ ਸੁਣੀ ਹੈ, ਗੁਰੂ ਨਾਨਕ ਦੇ ਦਰ ਤੋਂ ਕਦੇ ਕੋਈ ਖਾਲੀ ਨਹੀਂ ਆਉਂਦਾ।

ਅਵੰਡਾ ਨਾਗਨਾਥ ਦਾ ਮੰਦਰ ਜਿਹੜਾ ਹੁਣ ਵੀ ਘੁੰਮਿਆ ਹੋਇਆ। ਸਾਇੰਸ ਦਾ ਯੁੱਗ ਹੈ, ਲੋਕ ਕਹਿੰਦੇ ਨੇ ਕਿਸ ਤਰ੍ਹਾਂ ਹੋ ਸਕਦਾ, ਪਰ ਇਹ ਪ੍ਰਤੱਖ ਨਜ਼ਾਰੇ ਹਨ। ਨਾਮਦੇਵ ਜੀ ਮੰਦਰ ਵਿੱਚ ਗਏ ਹੰਕਾਰੀ ਪੰਡਤਾਂ ਨੇ ਨੀਵੀਂ ਜਾਤ ਦਾ ਸਮਝ ਕੇ ਸ਼ੂਦਰ ਸ਼ੂਦਰ ਕਹਿ ਕੇ ਭਗਤ ਨਾਮਦੇਵ ਜੀ ਨੂੰ ਕੁੱਟਿਆ, ਧੱਕੇ ਮਾਰੇ, ਮੰਦਰ ਵਿੱਚੋਂ ਬਾਹਰ ਕੱਢ ਦਿੱਤਾ। ਮੰਦਰ ਦੇ ਪਿਛਵਾੜੇ ਬੈਠ ਕੇ ਭਗਤ ਨਾਮਦੇਵ ਜੀ ਨੇ ਉਸ ਵੇਲੇ ਇਹ ਸ਼ਬਦ ਉਚਾਰਿਆ, ਹਸਤ ਖੇਲਤ ਤੇਰੇ ਦੇਹੁਰੇ ਆਇਆ, ਭਗਤ ਕਰਤ ਨਾਮਾ ਪਕਰ ਉਠਾਇਆ, ਐ ਭਗਵਾਨ ਐ ਮੇਰੇ ਬੀਠਲ, ਮੈਂ ਹੱਸਦਾ ਖੇਡਦਾ ਤੇਰੇ ਮੰਦਰ ਤੇਰੇ ਦੇਹੁਰੇ ਆਇਆ ਸੀ, ਪਰ ਇਹਨਾਂ ਹੰਕਾਰੀ ਪੰਡਤਾਂ ਨੇ ਮੈਨੂੰ ਨੀਵੀਂ ਜਾਤ ਦਾ ਕਹਿ ਕੇ ਕੁੱਟਿਆ ਮਾਰਿਆ, ਮੰਦਰ ਵਿੱਚੋਂ ਬਾਹਰ ਕੱਢ ਦਿੱਤਾ। ਮੰਦਰ ਦੇ ਪਿਛਵਾੜੇ ਬਹਿ ਕੇ ਭਗਤ ਜੀ ਸ਼ਬਦ ਉਚਾਰਦੇ ਸਨ ਤੇ ਆਪੇ ਹੀ ਭਗਤ ਜੀ ਨੇ ਕਿਹਾ, ਜਿਉਂ ਜਿਉਂ ਨਾਮਾ ਹਰ ਗੁਣ ਉਚਰੈ ਭਗਤ ਜਨਾ।

ਇੱਥੇ ਆ ਕੇ ਭਗਤ ਜੀ ਕਹਿੰਦੇ ਹਨ ਕਿਧਰੇ ਕੰਧ ਨਹੀਂ ਹਿਲਦੀ ਤੇ ਜੇ ਗੁਰੂ ਦਿਆਲ ਹੋ ਜਾਵੇ ਤੇ ਪੂਰਾ ਮੰਦਿਰ ਹੀ ਦੇਹਰਾ ਹੀ ਉਹ ਫੇਰ ਦਿੰਦਾ। ਮੰਦਿਰ ਦੇ ਪਿਛਵਾੜੇ ਬਹਿ ਕੇ ਭਗਤ ਜੀ ਨੇ ਅਰਦਾਸ ਕੀਤੀ, ਇਹ ਸ਼ਬਦ ਉਚਾਰੇ ਜਿਹੜਾ ਸ਼ਬਦ ਭਾਈ ਹਰਬੰਸ ਸਿੰਘ ਜੀ ਹੁਣੇ ਆਪ ਜੀ ਨੂੰ ਸੁਣਾ ਰਹੇ ਸਨ। ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਾਮਈਆ, ਇੱਕ ਦਰਦ ਇੱਕ ਭਰੋਸਾ ਇੱਕ ਪਿਆਰ, ਐ ਮੇਰੇ ਰਮਈਆ ਐ ਮੇਰੇ ਮਾਲਕ, ਇਹਨਾਂ ਪੰਡਤਾਂ ਨੇ ਮੈਨੂੰ ਵਿਸਾਰ ਦਿੱਤਾ ਪਰ ਤੂੰ ਤੇ

ਉਹ ਪੱਥਰ ਦਾ ਬਣਿਆ ਹੋਇਆ ਮੰਦਰ ਘੁੰਮਣ ਲੱਗ ਪਿਆ। ਭਗਤ ਨਾਮਦੇਵ ਵੱਲ ਮੰਦਰ ਦਾ ਮੂੰਹ ਹੋ ਗਿਆ ਤੇ ਹੰਕਾਰੀ ਪੰਡਤਾਂ ਵੱਲ ਬਿੱਠ ਹੋ ਗਈ। ਉਸ ਗੱਲ ਨੂੰ ਭਗਤ ਜੀ ਇਸ ਸ਼ਬਦ ਵਿੱਚ ਬਿਆਨ ਕਰਦੇ ਨੇ ਕਿ ਇਹ ਦੁਨੀਆਂ ਦੇ ਲੋਕੋ, ਇਹ ਦੇਖੋ ਮੇਰਾ ਗੁਰੂ ਮੇਰੇ ਤੇ

ਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਮੇਰੇ ਸਤਿਗੁਰੂ ਸੰਤ ਸਿਪਾਹੀ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਲਗੀਧਰ ਸ਼ਹਿਨਸ਼ਾਹ, ਬਾਜਾਂ ਵਾਲੀ ਸਰਕਾਰ, ਸ਼ੇਰਾਂ ਦੀ ਕੌਮ ਦੀ ਨੀਂਹ ਰੱਖ ਰਹੇ ਨੇ, ਖਾਲਸਾ ਪੰਥ ਦੀ ਨੀਂਹ। ਤੇ ਮੁੱਖੋਂ ਵਾਕ ਫਰਮਾਇਆ, ਜਿੰਨੀ ਦੇਰ ਦੁਨੀਆ ਕਾਇਮ ਰਹੇਗੀ ਇਹ ਕੌਮ ਸ਼ੇਰਾਂ ਦੀ ਕੌਮ ਸਦਾਏਗੀ, ਸਿੰਘ ਸਦਾ ਚੜ੍ਹਦੀ ਕਲਾ ਚ ਰਹਿਣਗੇ। ਗੁਰੂ ਸਾਹਿਬ ਨੇ ਕੌਮਾਂ ਮਜ਼ਹਬਾਂ ਦਾ ਵਿਤਕਰਾ ਖਤਮ ਕੀਤਾ ਤੇ ਕਿਹਾ ਖਾਲਸਾ ਮੇਰਾ ਰੂਪ ਹੋਵੇਗਾ।

0: ਸਭ ਸਾਧ ਸੰਗਤ ਪਿਆਰ ਨਾਲ ਆਖੋ
1: ਸਤਨਾਮ ਸ੍ਰੀ ਵਾਹਿਗੁਰੂ,
0: ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਾਣੀ ਦੇ ਅਰਥ ਕੀਤੇ ਨੇ। ਔਰ ਕਿਸ ਭਾਵ ਵਿੱਚ ਬੇਨਤੀ ਕੀਤੀ ਹੈ, ਭਾਈ ਸਾਹਿਬ ਨੇ ਸਿੱਖੀ ਕਮਾਈ ਕੁਰਬਾਨੀ ਦੇ ਰਹੱਸ ਨੂੰ ਮਨ ਚ ਵਸਾਇਆ ਤੇ ਬਾਣੀ ਦਾ ਅਰਥ ਹੀ ਕੀਤਾ ਹੈ ਆਪਣੀ ਬਾਣੀ ਚ। ਦੋਸਤੋ, ਨਾਨਕ ਇਹ ਸਤਿਗੁਰੂ ਤੇਰੇ ਵਰਗਾ ਨਾਥ ਕੋਈ ਨਹੀਂ ਤੇ ਮੇਰੇ ਵਰਗਾ ਅਨਾਥ ਕੋਈ। ਤੋ ਸੁਣ ਅਨਾਥ, ਅਨਾਥ ਨਾ ਮੋਸਰ, ਤੋ ਸੁਣ ਨਾ ਦਾਨੀ ਨਾ ਮੋਸੋ ਭਿਖਾਰੀ। ਤੇਰੇ ਵਰਗਾ ਦਾਤਾ ਕੋਈ ਨਹੀਂ ਤੇ ਮੇਰੇ ਵਰਗਾ ਭਿਖਾਰੀ। ਹੇ ਸਤਿਗੁਰੂ, ਤੂੰ ਵੱਡਾ ਦਾਤਾ, ਬਹੁਤ ਵੱਡਾ ਦਾਤਾ, ਤੇਰੇ ਵਰਗਾ ਦਾਤਾ ਕੋਈ ਨਹੀਂ ਸੀ, ਮੇਰੇ ਵਰਗਾ ਭਿਖਾਰੀ ਕੋਈ। ਤੂੰ ਸੋਨਾ ਨਾਥ, ਅਨਾਥ ਨਾ ਮੋਸਰ, ਤੋ ਸੋਨਾ ਦਾਨੀ ਨਾ ਮੋਸੋ ਭਿਖਾਰੀ, ਮੋਸੋ ਨਾ ਦੀਨ ਦਿਆਲ ਨਾ ਤੋਸਰ, ਮੇਰੇ ਵਰਗਾ ਦੀਨ ਅੱਜ ਗਰੀਬ ਕੋਈ ਨਹੀਂ ਤੇ ਤੇਰੇ ਵਰਗਾ ਦਿਆਲੂ ਕੋਈ ਨਹੀਂ। ਸਿੱਧੀ ਗੱਲ ਕੀਤੀ ਗੁਰੂ ਨਾਲ, ਕਿਸੇ ਵਿਚੋਲੇ ਦੀ ਲੋੜ ਨਹੀਂ ਹੈ। ਮਤ ਕੋਈ ਸਮਝੇ ਵੀ ਇੱਥੇ ਸਾਨੂੰ ਕੋਈ ਵਿਚੋਲਾ ਚਾਹੀਦਾ, ਨਹੀਂ ਚਾਹੀਦਾ। ਜਦੋਂ ਮਾਂ ਨੇ ਮਾਂ ਨਾਲ ਧੀ ਨੇ ਗੱਲ ਕਰਨੀ ਹੈ, ਵਿਚੋਲੇ ਦੀ ਲੋੜ ਹੈ। ਬੱਚੇ ਨੇ ਪਿਓ ਨਾਲ ਗੱਲ ਕਰਨੀ ਹੈ, ਵਿਚੋਲੇ ਦੀ ਲੋੜ ਹੈ? ਗੁਰੂ ਸਾਡੀ ਮਾਂ ਹੈ, ਗੁਰੂ ਪਿਓ ਹੈ, ਕਿਸੇ ਵਿਚੋਲੇ ਦੀ ਲੋੜ ਨਹੀਂ। ਸਿੱਧੀ ਗੁਰੂ ਨਾਲ ਗੱਲ ਕਰ, ਬਹੁਤੇ ਤਰੀਕੇ ਵੀ ਪੁੱਛਣ ਦੀ ਲੋੜ ਨਹੀਂ। ਸਭ ਆਖੋ ਸਤਨਾਮ। ਕਿਸ ਤਰੀਕੇ ਦਾ ਮਾਂ ਨਾਲ ਗੱਲ ਕਰੀਦੀ ਹੈ? ਕਦੇ ਕਿਸੇ ਨੇ ਪੁੱਛਿਆ? ਕਿਸੇ ਧੀ ਨੇ ਪੁੱਛਿਆ ਕਿਸੇ ਨੂੰ ਵੀ ਮਾਂ ਨਾਲ ਗੱਲ ਕਰਨੀ ਮੈਂ ਕਿੱਦਾਂ ਕਰਾਂ?

ਹੁਣ ਇਹ ਬੱਚਾ ਛੋਟਾ ਜਿਹਾ ਘਰ ਚ ਵਾਤਾਵਰਨ ਐਸਾ ਸੀ ਦੋਹਰੀ ਪੱਗ ਬੰਨੀ ਹੋਈ ਛੋਟਾ ਜਿਹਾ ਬੱਚਾ 6-7 ਸਾਲ ਦਾ ਪਿਸ਼ੌਰ ਤੋਂ ਆਈ ਸੰਗਤ ਅਨੰਦਪੁਰ ਸਾਹਿਬ ਨਮਸਕਾਰ ਕੀਤੀ ਬੜਾ ਖੂਬਸੂਰਤ ਬੱਚਾ ਤੇ ਮਹਾਰਾਜ ਮੌਜ ਵਿੱਚ ਹੀ ਪੁੱਛਣ ਲੱਗੇ ਉਹ ਕਾਕਾ ਤੇਰਾ ਨਾਮ ਕੀ ਆ ਕਹਿੰਦਾ ਜੀ ਜੋਗਾ ਤੇ ਮਹਾਰਾਜ ਆਪਣੀ ਮੌਜ ਵਿੱਚ ਹੀ ਬਰਾਸ ਵਿੱਚ ਸਨ ਕਹਿਣ ਲੱਗੇ ਇਹ ਕਿਹਦੇ ਯੁੱਗ ਕਿਹਦੇ ਯੁੱਗ ਤੇ ਪੂਰਬਲਾ ਕਰਮ ਪ੍ਰਗਟਿਆ ਪੂਰਬਲਾ ਕਰਮ ਪ੍ਰਗਟਿਆ ਕਈ ਵਾਰ ਬੱਚੇ ਤੁਸੀਂ ਧਿਆਨ ਨਾਲ ਵੇਖਿਓ ਛੋਟੇ ਬੱਚੇ ਐਸੀ ਗੱਲ ਚੱਲ ਜਾਂਦੇ ਨੇ ਸਿਆਣਾ ਸੋਚੀ ਪੈਂਦਾ ਗੱਲ ਚ ਕੀ ਕੀਤੀ 4-5 ਸਾਲ ਦੇ 3-4 ਸਾਲ ਬੱਚੇ ਦੇ ਕਈ ਐਸੇ ਬੱਚੇ ਨੇ ਐਸੀ ਗੱਲ ਕਰਦੇ ਨੇ ਸਿਆਣਾ ਸੋਚੀ ਪੈਂਦੀ ਗੱਲ ਕੀ ਕੀਤੀ ਨੇ ਪੁਰਾਣੀ ਗੱਲ ਤੇ ਮਹਾਰਾਜ ਕਹਿਣ ਲੱਗੇ ਕਿਹਦੇ ਯੋਗਾ ਪਹਿਲੇ ਪੁੱਛਿਆ ਤੇਰਾ ਨਾਂ ਕੀ ਯੋਗਾ ਤੇ ਸਾਰੇ ਨੂੰ ਕਹਿਣ ਲੱਗੇ ਕਿਹਦੇ ਯੋਗਾ ਤੇ ਘਰ ਦਾ ਵਾਤਾਵਰਨ ਐਸਾ ਸੀ ਜਿਹਨਾਂ ਨੇ ਰੋਮ ਰੋਮ ਚ ਗੱਲ ਤਸਾਈ ਹੋਈ ਸੀ ਵੀ ਸਤਿਗੁਰ ਸਮਰੱਥ ਹੈ ਸਤਿਗੁਰ ਸਤਿਗੁਰ ਮੇਰਾ ਹੈ ਮੇਰਾ ਸਤਿਗੁਰ ਗੁਰਪੂਰਾ ਮੇਰਾ ਗੁਰਪੂਰ ਮੇਰਾ ਗੁਰ ਗੁਰਪੂਰਾ ਮੇਰਾ ਗੁਰਪੂਰ ਮੇਰਾ ਗੁਰਪੂਰ ਹੈ ਜੋ ਸਤਿਗੁਰ ਪੁੱਛਿਆ ਕਿਹਦੇ ਯੋਗਾ ਕਹਿਣ ਲੱਗਾ ਜੀ ਗੁਰੂ ਯੋਗ ਇਹ ਸਤਿਗੁਰਾਂ ਨੇ ਛੋਟੇ ਦੇ ਬੱਚੇ ਨੂੰ ਪਕੜ ਕੇ ਛਾਤੀ ਨਾਲ ਲਾ ਲਿਆ ਗੋਲ ਚ ਬਿਠਾ ਲਿਆ ਸਿਰ ਤੇ ਹੱਥ ਰੱਖ ਕੇ ਕਹਿਣ ਲੱਗੇ ਅੱਛਾ ਕਾਕਾ ਜੇ ਤੂੰ ਗੁਰੂ ਯੋਗਾ ਤੇ ਗੁਰੂ ਫਿਰ ਤੇਰੇ ਯੋਗਾ ਜੇ ਤੂੰ ਗੁਰੂ ਯੋਗਾ ਤੇ ਗੁਰੂ ਤੇਰੇ ਜਦੋਂ ਅਸੀਂ ਗੁਰੂ ਨੂੰ ਆਪਣਾ ਜਾਣ ਕੇ ਗੱਲ ਕਰਾਂਗੇ ਨਾ ਤਾਂ ਅਸੀਂ ਗੁਰੂ ਦੇ ਆਪਣੇ ਬਣ ਜਾਵਾਂਗੇ ਸਭ ਆਖੋ ਸਤਨਾਮ ਜਦੋਂ ਗੁਰੂ ਨੂੰ ਆਪਣਾ ਜਾਣ ਕੇ ਗੱਲ ਕਰਾਂਗੇ ਨਾ ਕਹੋ ਬੇਨਤੀ ਆਪਣੇ ਸਤਿਗੁਰ ਪਾਹੇ ਫਿਰ ਕਾਜ ਤੁਮਾਰੇ ਦੇਹ ਨਿਭਾਹੇ ਉਹ ਗੁਰੂ ਆਪ ਹੀ ਸਹਿਤਾ ਬਖਸ਼ਦਾ ਆਪ ਹੀ ਕਾਰਜਾਂ ਸਹਿਤਾ ਬਖਸ਼ਦਾ ਤੇ ਕਿਸੇ ਢੰਗ ਨਾਲ ਭਾਈ ਸਾਹਿਬ ਬੇਨਤੀ ਕਰਦੇ ਨੇ ਤੂੰ ਸੋ ਨਾ ਨਾਥ ਅਨਾਥ ਨਾ ਮੋਸਰ ਤੋ ਸੋ ਨਾ ਦਾਨੀ ਨਾ ਮੋਸੋ ਭਿਖਾਰੀ ਮੋਸੋ ਨਾ ਦੀਨ ਦਿਆਲ ਨਾ ਤੋਸਰ ਮੇਰੇ ਵਰਗਾ ਦੀਨ ਕੋਈ ਨਹੀਂ ਤੇ ਤੇਰੇ ਵਰਗਾ ਦਿਆਲੂ ਕੋਈ ਨਹੀਂ ਮੋਸੋ ਅਗਿਆਨੀ ਨਾ ਤੋਸੋ ਭਿਖਾਰੀ ਮੇਰੇ ਵਰਗਾ ਅਗਿਆਨੀ ਕੋਈ ਨਹੀਂ ਤੇ ਤੇਰੇ ਵਰਗਾ ਗਿਆਨ ਬਖਸ਼ਣ ਵਾਲਾ ਕੋਈ ਨਹੀਂ ਮੋਸੋ ਨਾ ਪਤਿਤ ਨਾ ਪਾਵਨ ਤੋਸਰ ਹੇ ਸਤਿਗੁਰੂ ਮੇਰੇ ਵਰਗਾ ਪਾਪੀ ਕੋਈ ਨਹੀਂ ਤੇ ਤੇਰੇ ਵਰਗਾ ਬਖਸ਼ਣ ਵਾਲਾ ਕੋਈ ਨਹੀਂ ਪਤ ਪਾਵਨ ਕੋਈ ਨਹੀਂ ਤੇਰੇ ਵਰਗਾ ਜਿਵੇਂ ਮਾਂ ਆਪਣੇ ਬੱਚੇ ਦੇ ਉਗਣ ਨਹੀਂ ਜੇ ਵੇਖਦੀ ਨਹੀਂ ਵੇਖਦੀ ਕਹਿਣ ਲੱਗ ਝਾੜ ਪੁਲਟੀ ਤੇਰਾ ਸੁਭਾਅ ਵੀ ਇੱਦਾਂ ਹੀ ਹੈ ਮੋਸੋ ਨਾ ਪਤਿਤ ਨਾ ਪਾਵਨ ਤੋਸਰ ਮੇਰੇ ਵਰਗਾ ਪਾਪੀ ਕੋਈ ਨਹੀਂ ਤੇ ਤੇਰੇ ਵਰਗਾ ਪਤਿਤ ਪਾਵਨ ਕੋਈ ਨਹੀਂ ਮੋਸੋ ਵਿਕਾਰੀ ਨਾ ਤੋਸੋ ਉਪਕਾਰੀ ਮੇਰੇ ਵਰਗਾ ਵਿਕਾਰੀ ਕੋਈ ਨਹੀਂ ਤੇ ਤੇਰੇ ਵਰਗਾ ਉਪਕਾਰੀ ਕੋਈ ਨਹੀਂ ਮੋਰੇ ਹੈ ਔਗਣ ਤੂੰ ਗੁਣ ਸਾਗਰ ਮੇਰੇ ਔਗਣ ਬਹੁਤ ਨੇ ਤੇ ਤੂੰ ਗੁਣਾਂ ਦਾ ਸਮੁੰਦਰ ਮੇਰੇ ਔਗਣ ਬਹੁਤ ਨੇ ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰ ਮੋਰੇ ਹੈ ਔਗਣ ਤੂੰ ਗੁਣ ਸਾਗਰ ਜਾ ਤਰ ਸਾਤਲ ਓਠ ਤੁਹਾਰੀ ਔਗੜਾ ਦੇ ਬੋਝ ਕਰਕੇ ਅਸੀਂ ਗਰਕ ਹੋ ਰਹੇ ਪਰ ਓਠ ਤੇਰੀ ਹੈ ਭਰੋਸਾ ਵੀ ਤੂੰ ਸਾਨੂੰ ਰੱਖਣਾ ਸਭ ਆਖੋ ਸਕਣਾ ਸ਼੍ਰੀ ਵਾਹ ਹੁਣ ਆਪਾਂ ਹੁਣੇ ਸ਼ਬਦ ਪੜ੍ਹੇ ਕਿਰਪਾ ਕਰੋ

ਆਸ ਜ਼ਿਕਰ ਕਰ ਰਿਹਾ ਸੀ ਰਹਿਤਨਾਮੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰਾਪਤ ਕੀਤੀ ਹੋਈ ਸਿੱਖਿਆ

ਸੋਜੀ ਬਖਸ਼ੀ ਉਹਨੂੰ ਰਹਿਤ ਨਾਮੇ ਵਿੱਚ ਦਰਜ ਕੀਤਾ ਹੈ। ਕੁਝ ਆਪ ਜੀ ਨੇ ਵਿਚਾਰਾਂ ਸੁਣੀਆਂ ਨੇ, ਕੁਝ ਹੋਰ ਸੁਣਿਓ ਤੇ ਨਾਲ ਨਾਲ ਮਨ ਨੂੰ ਤੋਲਿਓ ਭਾਈ। ਜੋ ਕਲਗੀਧਰ ਜੀ ਨੇ ਰਹਿਤ ਨਾਮੇ ਵਿੱਚ ਸੋਜੀ ਪਾਈ ਹੈ, ਕਿੱਥੇ ਅਸੀਂ ਅੰਧੂਰੇ ਹਾਂ, ਕਿੱਥੇ ਪੂਰੇ ਹਾਂ, ਤੇ ਜਿੱਥੇ ਅੰਧੂਰੇ ਹਾਂ ਤੇ ਭਾਈ ਪੂਰੇ ਹੋਣਾ ਹੈ। ਗੁਰਮੁਖੋ ਜੀਵਨ ਬਣਾਉਣਾ ਹੈ। ਆ ਗੌਰ ਕਰਿਓ ਜੀ ਰਹਿਤ ਨਾਮੇ ਦੀਆਂ ਪੰਕਤੀਆਂ।

ਸਿੱਖ ਲਈ ਰੋਜ਼ ਸਤਸੰਗ ਜ਼ਰੂਰੀ। ਬਾਬਾ ਆਨੰਦ ਸਿੰਘ ਜੀ ਵਚਨ ਕਰਦੇ ਸੀ, ਇਹ ਬੜੀ ਪੱਕੀ ਗੱਲ ਜੇ, ਅੰਮ੍ਰਿਤ ਵੇਲੇ ਘੰਟਾ ਦੋ ਘੰਟੇ ਸੰਗਤ ਕਰੋਗੇ। ਬਾਬਾ ਜੀ ਆਖਦੇ ਸੀ ਬੜੀਆਂ ਬਖਸ਼ੀਸ਼ਾਂ ਮਿਲਦੀਆਂ ਨੇ, ਤੇ ਭਾਵੇਂ ਹੋਰ ਕੁਝ ਵੀ ਨਾ ਮਿਲੇ, ਆਖਦੇ ਸਨ ਇੱਕ ਵੱਡੀ ਚੀਜ਼ ਮਿਲਦੀ ਏ, ਅੰਮ੍ਰਿਤ ਵੇਲੇ ਘੰਟਾ ਦੋ ਘੰਟੇ ਸਤਸੰਗ ਕਰੀਏ ਤੇ ਰਾਤ ਦੇ ਕੀਤੇ ਪਾਪ ਧੋਤੇ ਜਾਂਦੇ।

ਸੰਤਾਂ ਮਹਾਂਪੁਰਸ਼ਾਂ ਦੀ ਨਿੰਦਿਆ ਕਰਦੇ ਨੇ, ਨਾਮ ਜਪਣ ਵਾਲਿਆਂ ਦੀ ਨਿੰਦਾ ਕਰਦੇ ਨੇ। ਐਸਾ ਵੀ ਹੈ, ਇੱਕ ਗੁਰਦੁਆਰੇ ਦਾ ਪ੍ਰਧਾਨ ਦੂਜੇ ਪ੍ਰਧਾਨ ਗੁਰਦੁਆਰੇ ਦੇ ਨੂੰ ਵੇਖ ਕੇ ਰਾਜ਼ੀ ਨਹੀਂ। ਕਈ ਜਗ੍ਹਾ ਐਸਾ ਵੀ ਹੈ, ਕੋਈ ਸਿੱਖ ਚੜ੍ਹਦੀ ਕਲਾ 'ਚ ਜਾ ਰਿਹਾ ਤੇ ਕੋਈ ਪਹਿਲੇ ਚੜ੍ਹਦੀ ਕਲਾ 'ਚ ਗਿਆ, ਉਹਨੂੰ ਵੇਖ ਕੇ ਰਾਜ਼ੀ ਨਹੀਂ। ਧੰਨ ਗੁਰੂ ਪਾਤਸ਼ਾਹ ਨੇ ਰਹਿਤਨਾਮੇ ਵਿੱਚ ਬੜੀ ਸੋਝੀ ਬਖਸ਼ੀ ਕਮਾਲ ਦੀ, ਨਾ ਸੰਤ ਦੀ ਨਾ ਸਿੱਖ ਦੀ ਕਿਸੇ ਦੀ ਨਿੰਦਿਆ ਕਰਨੀ ਕੀ, ਬੁਰਾ ਕਰਨਾ ਕੀ, ਬੁਰਾ ਸੋਚਣਾ ਵੀ ਨਹੀਂ। ਮਾਈ ਡੋਲਣੀ ਆਪਣੀ,

ਦਸਮ ਗ੍ਰੰਥ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਖੋ ਸਤਨਾਮ। ਕਹਿੰਦੇ ਸਿੱਖ ਇੱਕ ਹੋਰ ਸੁਭਾਅ ਰੱਖੇ, ਉਹ ਕਿਹੜਾ ਜੀ? ਦੋਹੂੰ ਗ੍ਰੰਥ ਮੈਂ ਬਾਣੀ ਜੋਈ, ਦਸਮ ਗ੍ਰੰਥ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਕੀ ਕਰੇ ਜੀ? ਗੌਰ ਕਰਿਓ ਜੀ।

ਸੋਈ ਇਹ ਬੜੀ ਵੱਡੀ ਗੱਲ ਜੀ ਕਹਿੰਦੇ ਆਪਣੇ ਦੇ ਇੱਕ ਬੈਨ ਲਾ ਭਾਵੇਂ ਇੱਕ ਦਿਨ ਦਾ ਰੋਜ਼ ਇੱਕ ਸ਼ਬਦ ਯਾਦ ਕਰਨਾ ਜਵਾਨੀ ਭਾਵੇਂ ਹਫ਼ਤੇ 'ਚ ਇੱਕ ਸ਼ਬਦ ਕਰਨਾ ਜਵਾਨੀ ਕੰਠ ਕਹਿੰਦੇ ਦਸਮ ਗ੍ਰੰਥ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਭਾਵੇਂ ਹਫ਼ਤੇ 'ਚ ਦੋ ਦਿਨ 'ਚ ਚਾਰ ਦਿਨ 'ਚ ਇੱਕ ਅੱਧਾ ਸ਼ਬਦ ਜਵਾਨੀ ਕੰਠ ਕਰਿਆ ਕਰੇ ਆਖੋ ਸਤਨਾਮ ਇੱਥੇ ਆ ਕੇ ਮੈਨੂੰ ਮਹਾਂਪੁਰਸ਼ਾਂ ਦਾ ਬਚਨ ਯਾਦ ਆ ਜਾਂਦਾ ਆਖਦੇ ਸਨ ਪੈਸਾ ਗੰਠ ਤੇ ਬਾਣੀ ਕੰਠ ਜਿਵੇਂ ਪੈਸਾ ਕੋਲ ਹੋਵੇ ਜੋ ਮਰਜ਼ੀ ਲੈ ਲਈਏ ਬਾਜ਼ਾਰ ਵਿੱਚੋਂ ਕਹਿੰਦੇ ਬਾਣੀ ਵੀ ਕੰਠ ਹੋਵੇ ਤੇ ਭਾਈ ਬੜੀਆਂ ਵੱਡੀਆਂ ਬਖਸ਼ੀਸ਼ਾਂ ਮਿਲਦੀਆਂ ਨੇ ਆ ਕਈ ਕੀਰਤਨੀਆਂ ਨੂੰ ਬੜੀ ਬਾਣੀ ਕੰਠ ਹੁੰਦੀ ਹੈ ਇੱਕ ਇੱਕ ਪੰਕਤੀ ਨਾਲ ਇੰਨੇ ਪ੍ਰਮਾਣ ਦਿੰਦੇ ਨੇ ਕਿ ਸੁਣਨ ਵਾਲਾ ਸਰੋਤਾ ਸ਼ਬਦ ਦੀ ਸਵਾਰੀ ਕਰਦਾ ਹੈ ਤੇ ਫਿਰ ਗਾਉਣ ਵਾਲੇ ਦੇ ਵੀ ਪੁੰਨ ਬਣਦੇ ਨੇ ਸੁਣਨ ਵਾਲੇ ਦੇ ਵੀ ਪੁੰਨ ਬਣਦੇ ਨੇ ਇਸ ਲਈ ਆਖਿਆ ਇੱਕ ਇਹ ਵੀ ਕੰਮ ਕਰਿਆ ਕਰ

ਸਿੱਖਾਂ ਨੇ ਪੁੱਛਿਆ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ, ਸਤਿਗੁਰੂ ਜੀ ਸਿੱਖੀ ਕਿੰਨੀ ਤਰ੍ਹਾਂ ਦੀ ਹੈ? ਤੇ ਕਲਗੀਧਰ ਜੀ ਨੇ ਆਖਿਆ ਸੀ, ਪਿਆਰਿਓ ਪੰਜ ਤਰ੍ਹਾਂ ਦੀ ਸਿੱਖੀ ਹੈ। ਕਿਹੜੀ ਕਿਹੜੀ ਜੀ? ਧੰਦੇ ਦੀ ਸਿੱਖੀ, ਦੇਖਾ ਦੇਖੀ ਸਿੱਖੀ, ਸੂਝਵਾਨ ਸਿੱਖੀ, ਸਿਦਕ ਦੀ ਸਿੱਖੀ ਤੇ ਪ੍ਰੇਮ ਦੀ ਸਿੱਖੀ। ਆਖੋ ਸਤਨਾਮ। ਇਹ ਪੰਜ ਤਰ੍ਹਾਂ ਦੀ ਸਿੱਖੀ, ਜੇ ਧੰਦੇ ਦੀ ਸਿੱਖੀ ਇਹਨੂੰ ਆਖਦੇ ਨੇ ਕੀਰਤਨ ਦੀ, ਅਖੰਡ ਪਾਠ ਦੀ ਮਾਇਆ ਲੈਣੀ, ਇਹ ਵੀ ਪ੍ਰਵਾਨ ਹੈ ਗੁਰੂ ਘਰ ਵਿੱਚ। ਸਿੱਖੀ ਦੇਖਾ ਦੇਖੀ ਸਿੱਖੀ, ਕਿਸੇ ਨੂੰ ਵੇਖ ਕੇ ਜੀਵਨ ਬਦਲਣਾ, ਇਹ ਵੀ ਪ੍ਰਵਾਨ ਹੈ। ਸੂਝਵਾਨ ਸਿੱਖੀ, ਇਹ ਵੀ ਪ੍ਰਵਾਨ ਹੈ। ਦੇਖਾ ਦੇਖੀ ਸਿੱਖੀ, ਇਹ ਵੀ ਪ੍ਰਵਾਨ ਹੈ। ਸਿਦਕ ਦੀ ਸਿੱਖੀ, ਇਹ ਵੀ ਪ੍ਰਵਾਨ ਹੈ। ਤੇ ਕਲਗੀਧਰ ਜੀ ਨੇ ਆਖਿਆ ਸੀ, ਇਹ ਪੰਜੇ ਸਿੱਖੀਆਂ, ਪ੍ਰੇਮ ਦੀ ਸਿੱਖੀ, ਸਿਦਕ ਦੀ, ਸੂਝਵਾਨ, ਦੇਖਾ ਦੇਖੀ, ਧੰਦੇ ਦੀ, ਇਹ ਪੰਜੇ ਪ੍ਰਵਾਨ ਨੇ ਮੇਰੇ ਦਰ ਤੇ। ਆਖੋ ਸਤਨਾਮ। ਤੇ ਨਾਲ ਇੱਕ ਗੱਲ ਆਖੀ ਸੀ, ਭਾਈ ਇਹ ਪੰਜੇ ਤਾਂ ਪ੍ਰਵਾਨ ਨੇ, ਇੱਕ ਸ਼ਰਤ ਹੈ, ਇਹਨਾਂ ਪੰਜਾਂ ਸਿੱਖੀਆਂ ਦੇ ਵਿੱਚ ਪ੍ਰੇਮ ਸ਼ਾਮਲ ਹੋਵੇ। ਇੱਥੇ ਮਹਾਰਾਜ ਨੇ ਧੰਦੇ ਦੀ ਸਿੱਖੀ ਦਾ ਜ਼ਿਕਰ ਕੀਤਾ ਹੈ। ਜੇ ਕੋਈ ਸਿੱਖ ਪੁਜਾਰੀ ਹੈ ਭਾਈ, ਉਹਨੂੰ ਧੰਦੇ ਦੀ ਸਿੱਖੀ ਪ੍ਰਾਪਤ ਹੋਈ ਹੈ, ਤੇ ਕਿਹੋ ਜਿਹੀ ਧੰਦੇ ਦੀ ਸਿੱਖੀ ਕਰੇ ਜੀ? ਸੋਝੀ ਹੈ। ਜੇ ਕੋਈ ਸਿੰਘ

ਹੁਣ ਘਰ ਦਾ ਖਰਚਾ 4000 ਦਾ ਤੇ ਇਸ ਰੂਪ ਦੇ ਨਾਲ ਹੁਣ ਆਂਦਾ ਬੜਾ ਹੀ ਪਿਆ ਦਾਦਾ 20-20 ਹਜ਼ਾਰ ਆ ਰਿਹਾ ਤੇ ਸਤਿਗੁਰ ਕਹਿੰਦੇ ਉਹਨੂੰ ਕੀ

ਅਸੀਂ ਕਹਿੰਦੇ ਹਾਂ ਜੀ ਅੱਜ ਗੁਰਪੁਰਬ ਹੈ, ਅੱਜ ਪੂਰਨਮਾਸ਼ੀ ਹੈ, ਅੱਜ ਸੰਗਰਾਂਦ ਹੈ। ਮਹਾਰਾਜ ਕਹਿੰਦੇ ਇਸ ਤਰ੍ਹਾਂ ਚੰਗੇ ਚੰਗੇ ਦਿਨ ਆਉਣ ਤੇ ਤੇਰਾ ਚਿੱਤ ਕਰੇ ਕੁਝ ਕਰਾਂ ਤੇ ਕੀ ਕਰ। ਬੜੀਆਂ ਕੀਮਤੀ ਗੱਲਾਂ ਜੇ ਪੱਲੇ ਬਣੇ ਹੋ ਗੌਰ ਕਰੇ।

ਕਹਿੰਦੇ ਕੋਈ ਦਿਨ ਸੰਗਰਾਂਦ ਏ ਕੋਈ ਹੋਰ ਏ ਗੁਰਪੁਰਬ ਏ ਤਿੰਨ ਮੈਂ ਕੱਛ ਪ੍ਰਸ਼ਾਦ ਬਣਾਵੇ ਕਰ ਕੜਾ ਖਾਲਸੇ ਖਵਾਵੇ ਆਖੋ ਸਤਨਾਮ ਅੱਗੋਂ ਬੜੀ ਪਿਆਰੀ ਗੱਲ ਕਹੀ ਜੀ ਉਹ ਕਹਿ ਕੇ ਮੈਂ ਸਮਾਪਤੀ ਕਰਦਾ ਤੁਸੀਂ ਵੀ ਕਈ ਵਾਰੀ ਘਰਾਂ ਚ ਸੰਗਤ ਆਵੇ ਜਾਂ ਖੰਡ ਪਾਠ ਹੋਵੇ ਪ੍ਰਸ਼ਾਦ ਬਣਾਉਂਦੇ ਹੋ ਤੇ ਮਹਾਰਾਜ ਨੇ ਦੱਸਿਆ ਪ੍ਰਸ਼ਾਦ ਵੀ ਕਿਵੇਂ ਬਣਾਉਣਾ

ਉਹਨੂੰ ਵੀ ਇਹ ਉਪਦੇਸ਼ ਦਿੱਤਾ ਸੀ, ਵਾਹਿਗੁਰੂ ਨਿਤ ਨਾਮ ਜਪੋ ਦੇਗ ਤੇ ਹਾਵਲ ਕੀ ਕਰੀਏ। ਇਹ ਤੇ ਹਾਵਲ ਦੀ ਦੇਗ ਇਹਨੂੰ ਕਹਿੰਦੇ। ਤਿੰਨੇ ਚੀਜ਼ਾਂ ਇੱਕੋ ਜਿਹੀਆਂ। ਮਹਾਰਾਜ ਨੇ ਕਿਹਾ ਕੜਾਹ ਪ੍ਰਸ਼ਾਦ ਵੀ ਕਿਵੇਂ ਬਣਾਉਣਾ, ਸੁਣ ਲੈ ਭਾਈ।

0: ਜਿਹੜੇ ਬਰਤਨ ਚ ਬਣਾਉਣਾ ਮਾਂਜ ਕੇ ਅੱਗੋਂ ਗੌਰ ਕਰਿਓ ਜੀ।
1: ਕਰ ਇਸ਼ਨਾਨ ਪਵਿੱਤਰ ਹੈ ਬਏ,
0: ਜਦੋਂ ਪ੍ਰਸ਼ਾਦ ਬਣਾਉਣਾ ਇਹ ਵੇਖਣਾ ਕਿ ਇਸ਼ਨਾਨ ਕੀਤਾ ਕਿ ਨਹੀਂ, ਜੇ ਨਹੀਂ ਕੀਤਾ ਤੇ ਕਰਨਾ।

ਪਿਆਰ ਸਹਿਤ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬਾਂ ਦਾ ਪਾਵਨ ਪੁਰਬ ਅਸੀਂ ਮਨਾਇਆ। ਅੱਜ ਮੈਂ ਉਚੇਚੇ ਤੌਰ ਤੇ ਇਹ ਯਤਨ ਕੀਤਾ, ਇਹ ਵਿਚਾਰ ਤੁਹਾਡੇ ਸਾਹਮਣੇ ਰੱਖਾਂ ਕਿ ਗੁਰੂ ਸਾਡਾ ਹੈ ਕੌਣ, ਜਿਸ ਦਾ ਅਸੀਂ ਪੁਰਬ ਮਨਾਇਆ ਉਹ ਗੁਰੂ ਹੈ ਕੀ। ਸਿੱਖ ਦਾ ਹਰ ਕਰਮ ਗੁਰਬਾਣੀ ਤੇ ਆਧਾਰਿਤ ਹੈ। ਪੁੱਤਰ ਦਾ ਵਿਆਹ ਆਇਆ ਤੇ ਵਿਆਹ ਬਾਣੀ ਬਗੈਰ ਨਹੀਂ ਹੋ ਸਕਦਾ। ਬੇਸ਼ੱਕ ਇਸ ਨੇ ਸਾਰੇ ਅਡੰਬਰ ਕਰ ਲਏ ਨੇ, ਪਰ ਜਦ ਤੱਕ ਲਾਵਾਂ ਦਾ ਪਾਠ ਨਾ ਹੋਵੇਗਾ, ਆਨੰਦ ਨਾ ਪੜਿਆ ਜਾਏਗਾ, ਵਿਆਹ ਨਹੀਂ ਹੋਣਾ। ਬਾਣੀ ਤੋਂ ਬਗੈਰ ਵਿਆਹ ਨਹੀਂ। ਪੁੱਤਰ ਦੀ ਕੁੜਮਾਈ ਕਰਨੀ ਹੈ, ਬਾਣੀ ਤੋਂ ਬਗੈਰ ਕੁੜਮਾਈ ਵੀ ਨਹੀਂ ਹੋ ਸਕਦੀ। ਜੇਕਰ ਕੋਈ ਪ੍ਰਾਣੀ ਚੜਾਈ ਕਰਕੇ ਹੈ, ਉਸ ਦੀ ਵੀ ਆਖਰ ਜੋ ਰਸਮ ਕਰਦੇ ਹਾਂ ਬਾਣੀ ਤੇ ਹੀ ਆਧਾਰਿਤ ਹੈ। ਸਿੱਖ ਦੇ ਜੀਵਨ ਦੇ ਹਰ ਪਹਿਲੂ ਵਿੱਚ ਬਾਣੀ ਦੀ ਟੇਕ ਹੈ, ਬਾਣੀ ਬਗੈਰ ਚੱਲਿਆ ਨਹੀਂ ਜਾ ਸਕਦਾ। ਇੱਥੇ ਤੱਕ ਕਿ ਗੁਰੂ ਦਾ ਪ੍ਰਕਾਸ਼ ਉਤਸਵ ਹੈ ਤੇ ਉਹ ਵੀ ਬਾਣੀ ਬਗੈਰ ਅਸੀਂ ਨਹੀਂ ਮਨਾ ਸਕਦੇ। ਜੋਤੀ ਜੋਤ ਸਮਾਉਣ ਦਾ ਪੁਰਬ ਹੈ, ਉਹ ਵੀ ਬਾਣੀ ਬਗੈਰ ਨਹੀਂ ਮਨਾ ਸਕਦੇ। ਇਹਦਾ ਮਤਲਬ ਸਪਸ਼ਟ ਹੋਇਆ ਕਿ ਗੁਰੂ ਨੂੰ ਗੁਰੂ ਦੀ ਰਾਹੀਂ ਗਾਣਾ, ਗੁਰਬਾਣੀ ਦੀ ਰਾਹੀਂ ਗਾਣਾ। ਗੁਰਬਾਣੀ ਮਹਾਨ ਹੈ। ਸਾਹਿਬਾਂ ਨੇ ਬਾਣੀ ਦਾ ਜ਼ਿਕਰ ਕਰਦਿਆਂ ਹੋਇਆਂ ਕਿ ਬਾਣੀ ਜੋ ਤੁਹਾਨੂੰ ਪੜ੍ਹਨ ਵਾਸਤੇ ਕਹਿ ਰਹੇ ਆ, ਬਾਣੀ ਕੀ ਹੈ? ਇਹ ਬਾਣੀ ਤੁਹਾਨੂੰ ਸੱਚ ਨਾਲ ਜੋੜ ਦੇਵੇਗੀ। ਬਾਣੀ ਗਾਉਣ ਵਾਸਤੇ ਜਿੱਥੇ ਕਿਹਾ, ਨਾਲ ਕਿਹਾ ਸੱਚੀ ਬਾਣੀ ਗਾਵਣੀ। ਇਸ ਪੰਕਤੀ ਤੋਂ ਇੱਕ ਭੁਲੇਖਾ ਵੀ ਪੈਦਾ ਹੋਇਆ। ਕਈ ਵਾਰ ਚੰਗੇ ਚੰਗੇ ਸਿਆਣੇ ਸੱਜਣ ਵੀ ਉਕਾਈ ਖਾ ਜਾਂਦੇ ਨੇ। ਇੱਕ ਪੁਸਤਕ ਹੱਥ ਵਿੱਚ ਆਈ, ਜਿਸ ਦਾ ਸਿਰਲੇਖ ਇਹ ਸੀ, ਗਾਵੋ ਸੱਚੀ ਬਾਣੀ। ਨਾਲ ਉਹਨਾਂ ਨੇ ਲਿਖਿਆ ਕਿ ਗੁਰੂ ਸਾਹਿਬਾਂ ਤੋਂ ਬਗੈਰ ਜਿੰਨੀਆਂ ਬਾਣੀਆਂ ਨੇ ਸਭ ਕੱਚੀਆਂ ਬਾਣੀਆਂ। ਭਗਤ ਬਾਣੀ ਦੀ ਵੀ ਮੁਖਾਲਫਤ ਕਰ ਦਿੱਤੀ, ਪੱਟਾਂ ਦੀ ਬਾਣੀ ਦੀ ਵੀ। ਹੈਰਾਨੀ ਹੋਈ ਪੜ੍ਹ ਕੇ ਕਿ ਪੰਕਤੀ ਨੂੰ ਸਮਝ ਨਹੀਂ ਸਕੇ। ਜੋ ਸੱਚ ਨਾਲ ਜੋੜ ਜਾਏ ਤੇ ਗੁਰੂ ਨੂੰ ਪ੍ਰਵਾਨ ਹੋਵੇ ਉਹ ਸੱਚੀ ਬਾਣੀ, ਜੋ ਸੱਚ ਨਾਲੋਂ ਤੋੜ ਜਾਏ ਤੇ ਗੁਰੂ ਨੂੰ ਪ੍ਰਵਾਨ ਵੀ ਨਾ ਹੋਵੇ ਉਹ ਕੱਚੀ ਬਾਣੀ। ਭਗਤਾਂ ਦੀ ਬਾਣੀ ਨੂੰ ਗੁਰੂ ਨੇ ਪ੍ਰਵਾਨ ਕੀਤਾ ਹੈ, ਇਸ ਲਈ ਸੱਚੀ ਬਾਣੀ। ਪੱਟਾਂ ਦੀ ਬਾਣੀ ਨੂੰ ਗੁਰੂ ਨੇ ਪ੍ਰਵਾਨ ਕੀਤਾ ਹੈ, ਬੀੜ ਵਿੱਚ ਆਪ ਦਰਜ ਕਰਵਾਇਆ। ਚੰਗੀ ਤਰ੍ਹਾਂ ਵੇਖੋ ਕਦੀ ਧਿਆਨ ਨਾਲ, ਜੋ ਨਿਯਮ ਗੁਰੂਆਂ ਦੀ ਬਾਣੀ ਲਿਖਣ ਦਾ ਉਹ ਨਿਯਮ ਕੰਮ ਕਰ ਰਿਹਾ ਪੱਟਾਂ ਦੀ ਬਾਣੀ ਵਿੱਚ, ਉਹ ਨਿਯਮ ਕੰਮ ਕਰ ਰਿਹਾ ਹੈ ਭਗਤਾਂ ਦੀ ਬਾਣੀ ਵਿੱਚ। ਇਹ ਬਾਣੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪ ਹੀ ਦਰਜ ਕਰਵਾਈ। ਫਿਰ ਭਾਈ ਗੁਰਦਾਸ ਦੀ ਬਾਣੀ ਬਾਰੇ ਕੀ ਖਿਆਲ ਹੋਵੇਗਾ, ਕੀ ਆਖਾਂਗੇ? ਉਹ ਵੀ ਪ੍ਰਵਾਨ ਹੈ, ਗੁਰੂਆਂ ਦੀ ਉਚਾਰਨ ਕੀਤੀ ਹੋਈ ਤੇ ਨਹੀਂ। ਭਾਈ ਗੁਰਦਾਸ ਜੀ ਦੀ ਹੈ, ਪਰ ਕਹਾਂਗਾ ਸੱਚੀ ਬਾਣੀ। ਭਾਈ ਨੰਦ ਲਾਲ ਸਾਹਿਬ ਦੀ ਬਾਣੀ ਪ੍ਰਵਾਨਕ ਬਾਣੀ, ਗੁਰਦੇਵ ਪਾਤਸ਼ਾਹ ਜੀ ਨੇ ਪ੍ਰਵਾਨ ਕੀਤਾ, ਆਸ਼ੀਰਵਾਦ ਦਿੱਤੇ, ਭਾਈ ਨੰਦ ਲਾਲ ਤੈਨੂੰ ਸਿੱਖੀ ਪ੍ਰਾਪਤ ਹੋ ਗਈ, ਅੱਗੋਂ ਸਿੱਖੀ ਵੰਡ। ਜੋ ਸੱਚ ਨਾਲ ਸਾਨੂੰ ਜੋੜ ਜਾਏ ਉਹ ਸੱਚੀ ਬਾਣੀ। ਹੁਣ ਕੁਝ ਸੱਜਣ ਐਸੇ ਨੇ ਜਿਹੜੇ ਇਸ ਗੱਲ ਦੇ ਵਿਰੁੱਧ ਜ਼ਹਿਰ ਉਗਲ ਰਹੇ ਨੇ। ਕਹਿੰਦੇ ਨੇ ਦੇਹ ਧਾਰੀ ਗੁਰੂ ਚਾਹੀਦਾ ਹੈ, ਗੁਰਬਾਣੀ ਦੇ ਵਿੱਚ ਗੁਰੂ ਦੀ ਬੜੀ ਮਹਾਨਤਾ। ਬਿਲਕੁਲ ਠੀਕ ਹੈ, ਬਹੁਤ ਪੰਕਤੀਆਂ ਨੇ, ਕੁਛ ਤੇ ਮੈਂ ਤੁਹਾਨੂੰ ਆਪ ਹੀ ਪੜ੍ਹ ਕੇ ਸੁਣਾ ਦੇ। ਗੁਰ ਬਿਨ ਕੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ। ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੈ। ਗੁਰੂ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰੂ ਕਰ ਸ਼ਬਦ ਸਪੁੰਨ, ਅਗਨ ਕੱਟੈ ਸਭ ਤੇਰੇ। ਹੋਰ ਪੰਕਤੀਆਂ, ਸਤਗੁਰ ਬਾਝੋ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉ ਬੁਰਾ। ਬਿਨ ਸਤਗੁਰ ਕਿਨੈ ਨਾ ਪਾਇਓ, ਬਿਨ ਸਤਗੁਰ ਕਿਨੈ ਨਾ ਪਾਇਆ। ਸਤਗੁਰ ਵਿੱਚ ਆਪ ਰੱਖਿਓ, ਕਰ ਪ੍ਰਗਟ ਆਖ ਸੁਣਾਇਆ। ਸਤਗੁਰ ਮਿਲੇ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹ ਵਿਚਾਰ ਹੈ, ਜਿਨ ਸਤਗੁਰ ਸਿਉ ਚਿਤ ਲਾਇਆ, ਜਗ ਜੀਵਨ ਦਾਤਾ ਪਾਇਆ। ਵਣਗੀ ਮਾਤਰ ਕੁਛ ਪੰਕਤੀਆਂ ਮੈਂ ਤੁਹਾਡੇ ਸਾਹਮਣੇ ਕਹੀਆਂ, ਜਿਨ੍ਹਾਂ ਨੇ ਦੇਹਧਾਰੀ ਗੁਰੂਆਂ ਦਾ ਪ੍ਰਚਾਰ ਕਰਨਾ। ਬਹੁਤ ਪੰਕਤੀਆਂ ਯਾਦ ਕੀਤੀਆਂ। ਇੱਕ ਸੱਜਣ ਮੈਨੂੰ ਕਹਿਣ ਲੱਗੇ, ਬਾਣੀ ਦੇ ਵਿੱਚ ਗੁਰੂ ਦੀ ਬੜੀ ਉਪਮਾ। ਮੈਂ ਇੱਕੋ ਜਵਾਬ ਦਿੱਤਾ, ਸ਼ਾਇਦ ਤੁਹਾਡੇ ਮਨ ਨੂੰ ਵੀ ਅਪੀਲ ਕਰੇ ਤੇ ਯਾਦ ਵੀ ਕਰ ਲੈਣਾ, ਅੱਗੋਂ ਤੁਹਾਨੂੰ ਦੇਣਾ ਵੀ ਪੈਣਾ ਕਿਤੇ। ਮੈਂ ਉਹਨੂੰ ਪੁੱਛਿਆ,
ਇਹ ਬਾਣੀ ਵਿਚ ਜੋ ਗੁਰੂ ਬਾਰੇ ਕਿਹਾ ਤੁਹਾਡੇ ਪਖੰਡੀਆਂ ਗੁਰੂ ਬਾਰੇ ਹੈ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਬਾਰੇ ਹੈ? ਆਖੋ ਸਤਨਾਮ। ਗੁਰੂ ਨਾਨਕ ਦੇਵ ਪਾਤਸ਼ਾਹ ਦੀ ਲੋੜ ਬਾਰੇ ਹੈ ਉੱਥੇ? ਉੱਥੇ ਤੇ ਸਿੱਖ ਗੁਰੂਆਂ ਦੇ ਬਾਰੇ ਐਸੀ ਗੱਲ ਕਹੀ ਹੈ ਕਿ ਗੁਰੂ ਤੋਂ ਬਗੈਰ ਸਿੱਖੋ ਪ੍ਰਾਪਤੀ ਨਹੀਂ ਹੁੰਦੀ। ਗੁਰੂ ਦੀ ਗੱਲ ਮੰਨੋ, ਗੁਰੂ ਨਾਲ ਜੁੜ ਜਾਓ। ਹਕੀਕਤ ਹੈ ਜੋ ਗੁਰੂ ਬਣਨ ਦੇ ਖਾਹਿਸ਼ਮੰਦ ਨੇ ਉਨ੍ਹਾਂ ਨੂੰ ਇੱਕ ਰਵਾਇਤ ਧਿਆਨ ਚ ਰੱਖਣੀ ਚਾਹੀਦੀ। ਮੈਂ ਸੁਣਿਆ ਇੱਕ ਨਗਰ ਦਾ ਮਿਰਾਸੀ ਮਨ ਚ ਚਾਅ ਆ ਗਿਆ, ਕਦੀ ਮੈਂ ਵੀ ਨੰਬਰਦਾਰ ਬਣਾਂਗਾ ਕਿ ਨਹੀਂ ਬਣਾਂਗਾ। ਉਹ ਪੁੱਛਦਾ ਚੁਧਾਣੀ ਨੂੰ, ਕਹਿਣ ਲੱਗਾ ਜੇ ਤੇਰਾ ਪਤੀ ਚੜਾਈ ਕਰ ਜਾਏ ਤੇ ਨੰਬਰਦਾਰ ਕੌਣ ਬਣੇਗਾ? ਕਹਿਣ ਲੱਗੀ, ਤੂੰ ਮੂੰਹ ਸੰਭਾਲ ਕੇ ਬੋਲ, ਕੀ ਆਖਿਆ? ਕਹਿਣ ਲੱਗਾ ਮੈਂ ਸੁਭਾਵਕ ਗੱਲ ਕਰ ਰਿਹਾ। ਕਹਿਣ ਲੱਗੀ, ਮੇਰਾ ਪੁੱਤਰ ਤੇਰਾ ਬਣਾ ਕਰੇ, ਪੁੱਤਰ ਵੀ ਨਾ ਰਹਿ। ਕਹਿਣ ਲੱਗੀ, ਮੇਰਾ ਭਤੀਜਾ ਭਤੀਜਾ ਵੀ ਨਾ ਰਹਿ। ਇੱਕ ਗੱਲ ਕਹੀ ਸੀ। ਕਹਿਣ ਲੱਗੀ, ਸਾਰਾ ਨਗਰ ਮਰ ਜਾ, ਤੇਰੀ ਵਾਰੀ ਕਦੀ ਨਹੀਂ ਆਉਂਦੀ, ਤੂੰ ਫਿਕਰ ਨਾ ਕਰ। ਮੈਂ ਨਾ ਦੰਬੀਆਂ ਨੂੰ ਇੱਕ ਗੱਲ ਕਹਾਂ ਕਿ ਕੁਛ ਹੋਵੇ ਤੁਸੀਂ ਗੁਰੂ ਨਹੀਂ ਬਣ ਸਕਦੇ, ਪਖੰਡੀ ਗੁਰੂ ਨਹੀਂ ਹੋ ਸਕਦਾ। ਗੁਰੂ ਤੇ ਉਹ ਹੋ ਸਕਦਾ ਜਿਸ ਨੂੰ ਗੁਰਿਆਈ ਨੰਕਾਰ ਦੇਵੇ, ਜਿਸ ਨੂੰ ਗੁਰਿਆਈ ਦਾ ਤਿਲਕ ਰੱਬ ਹੀ ਆਪ ਲਾਵੇ। ਇਤਿਹਾਸ ਵਿਚੋਂ ਇਹ ਘਟਨਾ ਯਾਦ ਕਰ ਲੈਣ। ਕਹਿੰਦੇ ਨੇ ਪ੍ਰਿਥੀ ਚੰਦ ਜੀ ਬਾਬਾ ਬੁੱਢਾ ਜੀ ਨਾਲ ਬੜੇ ਨਾਰਾਜ਼ ਹੋਏ। ਕਹਿਣ ਲੱਗੇ, ਬਾਬਾ ਜੀ ਤੁਸੀਂ ਅਰਜਨ ਦੇਵ ਦੇ ਮੱਥੇ ਤੇ ਤਿਲਕ ਲਾ ਦਿੱਤਾ ਗੁਰਿਆਈ ਦਾ, ਤੇ ਤੁਹਾਡਾ ਕੀ ਵਿਗੜਦਾ ਸੀ? ਜੇਕਰ ਅੰਗੂਠੇ ਨਾਲ ਨਿਸ਼ਾਨ ਮੇਰੇ ਮਸਤਕ ਤੇ ਲਗਾਉਂਦੇ। ਬੜੀ ਸੁੰਦਰ ਉਹਨਾਂ ਗੱਲ ਕਹੀ। ਕਹਿਣ ਲੱਗੇ, ਮੇਰੇ ਅੰਗੂਠੇ ਨਾਲ ਕੀ ਬਣਦਾ? ਕੁਛ ਵੀ ਨਹੀਂ। ਤੈਨੂੰ ਪਤਾ ਨਹੀਂ, ਅੰਗੂਠਾ ਤੇ ਚੱਲਦਾ ਉਸ ਪਾਸੇ ਜਿਸ ਪਾਸੇ ਗੁਰੂ ਹੁਕਮ ਕਰੇ। ਇਹ ਤੇ ਨੰਕਾਰ, ਜਿਸ ਹਿਰਦੇ ਵਿਚ ਜੋਤ ਆਪਣੀ ਟਿਕਾਵੇ ਗੁਰੂ ਉਹ ਬਣਦਾ। ਐਵੇਂ ਕੋਈ ਗੁਰੂ ਨਹੀਂ ਬਣ ਜਾਂਦਾ। ਹੁਣ ਫੇਰ ਕੋਈ ਸੱਜਣ ਐਸੇ ਨੇ ਜਿਹੜੇ ਕਹਿਣਗੇ, ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਤੇ ਕੋਈ ਪੜ੍ਹ ਕੇ ਸੁਣਾਏਗਾ, ਇਹ ਤੇ ਪੜ੍ਹਨ ਵਾਲਾ ਗੁਰੂ ਹੋ ਗਿਆ। ਬਿਲਕੁਲ ਨਹੀਂ, ਇਸ ਭੁਲੇਖੇ ਚ ਨਾ ਪੈਣਾ। ਪੜ੍ਹਨ ਵਾਲਾ ਵਿਆਖਿਆਕਾਰ ਹੋ ਸਕਦਾ, ਗਿਆਨੀ ਹੋ ਸਕਦਾ, ਰਾਗੀ ਹੋ ਸਕਦਾ। ਗੁਰੂ ਤੇ ਉਹ ਹੈ ਜਿਸ ਰਾਹੀਂ ਇਹ ਬਾਣੀ ਸੰਸਾਰ ਵਿਚ ਆਈ। ਬਹੁਤ ਸਾਰੀਆਂ ਦਲੀਲਾਂ ਦੇਣੀਆਂ ਪੈਂਦੀਆਂ ਨੇ ਇੱਕ ਗੱਲ ਨੂੰ ਸਿੱਧ ਕਰਨ ਲਈ, ਤਾਂ ਕਿ ਸਾਡੇ ਜ਼ਿਹਨ ਨਸ਼ੀਂ ਹੋ ਜਾਏ। ਇਹ ਬਿਜਲੀ ਦਾ ਅਵਿਸ਼ਕਾਰ ਆਪ ਨੂੰ ਪਤਾ ਕਿਸਨੇ ਕੀਤਾ ਸੀ? ਕਹਿੰਦੇ ਨੇ ਜਦੋਂ ਐਡੀਸਨ ਦਾ ਜਨਮ ਦਿਨ ਆਇਆ ਨਾ, ਤੇ ਉਹ ਕਹਿਣ ਲੱਗੇ ਅੱਜ ਬਿਜਲੀ ਬੁਝਾ ਦਿਓ, ਤਾਂ ਕਿ ਸਾਰੇ ਬੱਚੇ ਪੁੱਛਣ ਅੱਜ ਬਿਜਲੀ ਬੰਦ ਕਿਉਂ ਹੈ, ਤੇ ਦੱਸ ਦੇਵਾਂਗੇ ਕਿ ਅੱਜ ਉਸ ਦਾ ਜਨਮ ਦਿਨ ਹੈ, ਤੁਹਾਨੂੰ ਪਤਾ ਲੱਗੇ ਜਿਸਨੇ ਏਡਾ ਵੱਡਾ ਅਵਿਸ਼ਕਾਰ ਕੀਤਾ ਸੀ। ਕਹਿੰਦੇ ਨੇ ਉਸ ਦੇ ਮਰਨ ਦਿਨ ਤੇ ਵੀ ਐਸਾ ਹੀ ਕੀਤਾ ਗਿਆ, ਤਾਂ ਕਿ ਪਤਾ ਚੱਲੇ। ਹੁਣ ਥਿਊਰੀ ਤੇ ਇੱਕ ਸੱਜਣ ਨੇ ਬਣਾ ਦਿੱਤੀ। ਮਾਮੂਲੀ ਮਿਸਤਰੀ ਆਉਂਦਾ ਹੈ ਤੇ ਉਹ ਤਾਰਾਂ ਗੰਢ ਜਾਂਦਾ ਤੁਹਾਡੇ ਘਰ ਵਿਚ ਆ ਕੇ, ਬਿਜਲੀ ਜਗ ਜਾਂਦੀ, ਰੌਸ਼ਨੀ ਕਰਦੀ ਹੈ। ਕੋਈ ਵੀ ਆਏਗਾ ਗਿਆਨੀ, ਪੜ੍ਹ ਕੇ ਸੁਣਾ ਜਾਏਗਾ ਬਾਣੀ, ਪਰ ਬਾਣੀ ਤੇ ਨੰਕਾਰ ਦੀ ਆਈਏ ਗੁਰੂਆਂ ਦੀ ਰਾਹੀਂ ਤੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਟਾਈ। ਪੜ੍ਹਨ ਵਾਲਾ ਕੋਈ ਹੋਵੇ ਉਹ ਇੱਕ ਗਿਆਨੀ ਹੋ ਸਕਦਾ, ਕਥਾ ਵਾਚਕ, ਇਸ ਤੋਂ ਜ਼ਿਆਦਾ ਕੁਛ ਨਹੀਂ। ਪਰ ਜਿਨ੍ਹਾਂ ਪਖੰਡੀਆਂ ਨੇ ਆਪਣੀ ਪੂਜਾ ਕਰਵਾਉਣੀ ਹੈ, ਸ਼ੌਕ ਹੈ, ਚਾਹ ਹੈ ਪੂਜਾ ਕਰਾਉਣ ਦਾ, ਉਹ ਕਹਿਣਗੇ ਗੁਰੂ ਗ੍ਰੰਥ ਸਾਹਿਬ ਬੋਲਦੇ ਨੇ, ਗੁਰਬਾਣੀ ਗੁਰੂ ਕਿਵੇਂ ਹੋ ਗਈ? ਕੁਛ ਉੱਤਰ ਨੇ ਬੜੇ ਜ਼ਰੂਰੀ ਇਨ੍ਹਾਂ ਨੂੰ ਦੇਣੇ, ਉਹ ਆਪ ਜੀ ਦੇ ਸਾਹਮਣੇ ਮੈਂ ਰੱਖਾਂ। ਨੰਕਾਰ ਨੇ ਬੜੀ ਮਿਹਰ ਕੀਤੀ, ਸਾਨੂੰ ਗਿਆਨ ਦੇਣ ਵਾਸਤੇ ਕੁਛ ਗਿਆਨ ਇੰਦਰੇ ਬਖਸ਼ੇ। ਉਹ ਗਿਆਨ ਇੰਦਰੇ ਕਿਹੜੇ ਕਿਹੜੇ ਨੇ? ਅੱਖਾਂ। ਅੱਖਾਂ ਦਾ ਕੰਮ ਹੈ ਵੇਖਣਾ ਤੇ ਵੇਖ ਕੇ ਗਿਆਨ ਕਰਨਾ। ਪਤਾ ਲੱਗਦਾ ਦੁਸ਼ਮਣ ਆ ਰਿਹਾ ਕਿ ਮਿੱਤਰ ਆ ਰਿਹਾ, ਕੌਣ ਬੰਦਾ ਆ ਰਿਹਾ। ਅੱਖਾਂ ਵੇਖ ਕੇ ਗਿਆਨ ਕਰਦੀਆਂ। ਕੰਨਾਂ ਦਾ ਕੰਮ ਹੈ ਸੁਣ ਕੇ ਗਿਆਨ ਕਰਨਾ। ਰਸਨਾ ਦਾ ਕੰਮ ਹੈ ਚੱਖਣਾ ਤੇ ਚੱਖ ਕੇ ਗਿਆਨ ਕਰਨਾ। ਇਹ ਵਸਤੂ ਕੜਵੀ ਹੈ, ਮਿੱਠੀ ਹੈ, ਖੱਟੀ ਹੈ, ਚਰਪਰੀ ਹੈ, ਸਲੂਣੀ ਹੈ। ਰਸਨਾ ਰਸ ਦਾ ਗਿਆਨ ਕਰਦੀ। ਨਾਸਕਾ ਸੁੰਘ ਕੇ ਗਿਆਨ ਕਰਦੀ। ਚਮੜੀ ਦਾ ਕੰਮ ਹੈ ਛੋਹ ਕੇ ਗਿਆਨ ਕਰਨਾ। ਗਿਆਨ ਇੰਦਰੇ ਤੇ ਸਾਰੇ ਮਹੱਤਵਪੂਰਨ ਨੇ, ਪਰ ਇਨ੍ਹਾਂ ਦੇ ਵਿੱਚੋਂ ਕੰਨ ਤੇ ਅੱਖਾਂ, ਇਨ੍ਹਾਂ ਦੀ ਬਹੁਤ ਵੱਡੀ ਮਹਾਨਤਾ ਹੈ। ਆਪ ਨੂੰ ਪਤਾ ਹੈ ਇੱਕ ਬੰਦੇ ਨੂੰ ਰੱਬ ਨੇ ਕੰਨ ਨਹੀਂ ਦਿੱਤੇ ਤਾਂ ਵੀ ਪੜ ਜਾਂਦਾ। ਨੇਤਰਾਂ ਰਾਹੀਂ ਉਸ ਨੂੰ ਇਸ਼ਾਰਿਆਂ ਰਾਹੀਂ ਗਿਆਨ ਮਿਲ ਸਕਦਾ, ਉਹ ਵੇਖ ਕੇ ਪੜ ਸਕਦਾ। ਇੱਕ ਨੂੰ ਨੇਤਰ ਨਹੀਂ ਮਿਲੇ, ਉਹ ਸੁਣ ਸੁਣ ਕੇ ਪੜ ਸਕਦਾ। ਬਹੁਤ ਸਾਰੇ ਨੇਤਰਹੀਨ ਐਸੇ ਐਸੇ ਕੀਰਤਨੀਏ ਹੋਏ ਜਿਨ੍ਹਾਂ ਨੂੰ ਬਹੁਤ ਬਾਣੀ ਯਾਦ ਸੀ, ਕੰਨਾਂ ਰਾਹੀਂ ਉਹਨਾਂ ਸੁਣ ਸੁਣ ਕੇ ਯਾਦ ਕਰ ਲਈ।
अगर एक बंदा अंधा भी होवे बोला भी होवे उस लई बहुत मुश्किल हो जाएगी, उसका ज्ञान कट जाएगा, क्योंकि जो कन्ना राही मिलना सी नहीं मिल सकेया, जो सुन अखां राही मिलना सी नहीं मिल सकेया। महापुरुखां ने जो सुनिया जो अनुभव कीता वो लिखिया, इसलिए लिखिया कि कहे हुए नालों लिखे हुए दी उम्र बहुत ज्यादा है। जो मैं कह रहा जे पकड़िया ना जाए तो हुणे ही खत्म, किसे सुन लिया ना सुनिया ते ना सुनिया, लेकिन जो लिखिया गया वेद कहण वाले ऋषि अज लभदे, उन्हां दा नाम ही नहीं लभदा पिया, अनेकां उपनिषदां लिखण वाले ऋषि उन्हां दा नाम नहीं मिलदा पिया कि कौन है इसका लेखक, लेकिन उपदेश जेड़ा कायम है। पुछोगे कोई ऐसी उपनिषद, ईशावास्या उपनिषद ऐसी है, मैं उसका जो अध्ययन करन लगा ऋषि ने अपना नाम लिखिया ही कोई, ते कहन लगा मैं उस सत की व्याख्या कर रहा जिसकी अगे अनेक वार हो चुकी, मैं सिर्फ व्याख्याकार हां, इस तो ज्यादा कुछ नहीं। किन्ने निर्माण सने लोग कहंदे ने ज्ञान रब दा है, मैं व्याख्याकार हां। गुरुदेव ने भी एहो बचन कहा है, जैसी मैं आवै खसम की बाणी तैसड़ा करी ज्ञान वे लालो। हुण शरीर चिरां दे जा चुके ने लेकिन ज्ञान साडे कोल कायम है, फिर सत संगी कादे वास्ते सानू दिते ने, इस वास्ते कि सत संगियां ने पहलो समझया ते दूसरियां नू समझा देन, संगत विच होर की करन वास्ते आउणा। इसे वास्ते कि बोलन दा कम कोई शरीर कर लवेगा, शरीर कोई भी बोलन दा कम करेगा, पर उपदेश जेड़ा वह गुरु दा है, बाणी गुरु दी है, बाणी ही गुरु है। एक विचार तुहाडे सामने होर मैं कहां, गुरु नानक देव पातशाह ने आखिया अज तो लैके भाई लहणा जी गुरु ने गुरु अंगद दे बन गए टेको सारे मथा, किसे इनकार नहीं कीता मथा टेक दिता। उन्होंने अगों कह दिता बाबा अमरदास जी अज तो गुरु ने सारे करो नमस्कार, नमस्कारा हो गई। बाबे अमरदास ने आखिया अज तो रामदास जी गुरु ने ते मोरी पुत सनमुख हुआ रामदास से पैरी पाए जियो। उन्होंने अगों कह दिता अर्जन देव जी गुरु ने जगत चुकया बाबे मथे बाबे बुढ़े मथा टेकया। होर संगता नमस्कारा कीतिया, उन्हें जदों अगों कहा गुरु हरगोबिंद साहब गुरु ने कोई इनकार नहीं होया। जदों उन्होंने अगों कह दिता गुरु हर राय साहब गुरु ने बेशक छोटी उम्र है, या हर राय साहब जी ने कह दिता हर किशन साहब गुरु ने, ए ना किसे आखिया पांच साल दा बच्चा किवें गुरु होवेगा, नमस्कारा होईयां। उन्होंने कह दिता गुरु तेग बहादुर साहब गुरु ने बकाले जाके मखण शाह ने लभ लिया। अगों कहा गया गुरु गोबिंद सिंह गुरु ने सारे नमस्कार कीती, लेकिन जदों गुरु गोबिंद सिंह साहब कहंदे ने कि गुरु ग्रंथ साहब गुरु ने बाणी है सच्ची बाणी है, ते फिर अनेकां सजन इनकारी हो जांदे ने, हद हो गई। जेकर असी सिखां असी गुरु दी मननी, जो गुरु ने सानू आखिया, मैं ते कई बार उन्हां सज्जनां नू पुछना ऐ बाणी दियां पंक्तियां जो तुसी पढ़दे हो ये गुरु गोबिंद सिंह नू नहीं सन आउंदियां, कहिंदे ने आउंदियां सन, इन्हां दे अर्थ उन्हां नू नहीं सन आउंदे कि गुरु दी महिमा है, आउंदे सन। यह सब कुछ जानदियां बुझदियां जेकर उन्हां ने कहा श्री गुरु ग्रंथ साहिब गुरु है, इसकी चरण शरण विच रहना, बाणी गुरु है, ते मैनू दसो हुण मैं गुरु गोबिंद सिंह दी मन्ना के तुहाडी मन्ना, मैं जाके देहां गुरु लभां के श्री गुरु ग्रंथ साहिब नू नमस्कार करां, मैं ते उन्हां गुरुआं दी मन्नांगा जिन्हां ने मुंह तो बाणी उचारण कीती, जिन्हां ने इत्थे साडा निस्तारा कीता, जिन्हां ने सिखी नू साजिया निवाजिया, सिखां ते इन्नियां मेहरां कीतियां, उन्हां ने स्पष्ट कह दिता, कहण लगे बाणी गुरु, गुरु है बाणी, विच बाणी अमृत सारे, गुर बाणी कहे सेवक जन मन है, पर तख गुरु निस्तारे, साडे वास्ते बाणी गुरु है, इस बाणी नू खोजिए, आवो सिख सतगुर के प्यारे हो गावो सच्ची बाणी, सतगुरु दे प्यारे सिखो आओ बाणी गाओ। गुरु नानक देव नू लभना ते कित्थों लभोगे, कोल ही ते साडे बैठे होए, उन्हां दे शब्द पढ़ो ते गुरु नानक देव नाल मेल होगे। भाई नंद लाल नू गुरु पातशाह ने बड़े सुंदर बचन कहे सन, कहन लगे जदों कोई बाणी पढ़ेगा गुरु नाल गल्लां होणगी, गुरु नाल गल करनी है ते बाणी पढ़ो, गुरबाणी ध्यान नाल गाओ,
ਬਾਣੀ ਵਾਸਤੇ ਸਾਡੀ ਸ਼ਰਧਾ ਬਣੇ, ਸਾਰੇ ਸਿੱਖ ਜਗਤ ਨੂੰ ਇਸ ਪਾਸੇ ਧਿਆਨ ਦੇਣਾ ਪਵੇਗਾ। ਪਹਿਲੀ ਗੱਲ ਇਹ ਹੈ ਕਿ ਉਸ ਬਚਨ ਨੂੰ ਧਿਆਨ ਵਿੱਚ ਲਈਏ। ਸਾਬੋ ਕੀ ਤਲਵੰਡੀ, ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਬਚਨ ਕਿਹਾ ਸੀ, ਕਹਿਣ ਲੱਗੇ ਕੋਈ ਵੀ ਸਿੱਖ ਐਸਾ ਅਨਪੜ੍ਹ ਨਾ ਰਹਿ ਜਾਏ ਕਿ ਉਹਨੂੰ ਗੁਰਮੁਖੀ ਅੱਖਰ ਵੀ ਨਾ ਆਉਂਦੇ ਹੋਣ। ਵਿਦਿਆ ਜਿੰਨੀ ਪੜ੍ਹ ਸਕਦੇ ਆ ਪੜ੍ਹੋ। ਗੁਰੂ ਪਾਤਸ਼ਾਹ ਦਾ ਵਿਦਿਆ ਨਾਲ ਬੜਾ ਪ੍ਰੇਮ ਸੀ। ਕਹਿੰਦੇ ਨੇ ਇੱਕ ਰਘੁਨਾਥ ਪੰਡਿਤ ਨੂੰ ਕਿਹਾ ਸਿੱਖਾਂ ਨੂੰ ਸੰਸਕ੍ਰਿਤ ਪੜ੍ਹਾ ਦਿਓ। ਕਹਿਣ ਲੱਗਾ ਬਿਲਕੁਲ ਨਹੀਂ, ਇਹਨਾਂ ਦੇ ਵਿੱਚ ਤੇ ਬਹੁਤ ਸਾਰੇ ਸ਼ੂਦਰ ਨੇ ਤੇ ਸ਼ੂਦਰਾਂ ਨੂੰ ਸੰਸਕ੍ਰਿਤ ਦੇਵ ਬਾਣੀ ਪੜ੍ਹਨ ਦਾ ਅਧਿਕਾਰ ਨਹੀਂ। ਅੰਦਾਜ਼ਾ ਲਾਣਾ ਸਾਹਿਬਾਂ ਨੂੰ ਵਿਦਿਆ ਨਾਲ ਕਿੰਨਾ ਪਿਆਰ ਸੀ। ਪੰਜਾਂ ਸਿੰਘਾਂ ਨੂੰ ਭਗਵੇ ਕੱਪੜੇ ਪਵਾਏ ਤੇ ਕਾਸ਼ੀ ਭੇਜ ਦਿੱਤਾ, ਸੰਸਕ੍ਰਿਤ ਵਿਦਿਆ ਪੜ੍ਹ ਕੇ ਆਏ। ਔਰ ਉਨ੍ਹਾਂ ਤੋਂ ਅੱਗੇ ਨਿਰਮਲ ਪੰਥ ਚੱਲਿਆ, ਨਿਰਮਲੇ ਸਾਧੂ ਸਾਰੇ ਦੇ ਸਾਰੇ ਉਨ੍ਹਾਂ ਦੇ ਵਿੱਚੋਂ ਨੇ, ਸੰਸਕ੍ਰਿਤ ਦੇ ਬਹੁਤ ਵੱਡੇ ਵਿਦਵਾਨ ਨੇ। ਬਾਣੀ ਦਾ ਇਹਨਾਂ ਬਹੁਤ ਪ੍ਰਚਾਰ ਕੀਤਾ। ਗੁਰਦੇਵ ਨੂੰ ਵਿਦਿਆ ਨਾਲ ਕਿੰਨਾ ਪਿਆਰ ਸੀ। ਫਾਰਸੀ ਦੇ ਕਿੱਡੇ ਵੱਡੇ ਉਹ ਆਪ ਆਲਮ ਸਨ। ਜਾਪ ਸਾਹਿਬ ਧਿਆਨ ਨਾਲ ਪੜ੍ਹੋ, ਫਾਰਸੀ ਦੇ ਬਹੁਤ ਸ਼ਬਦ ਮਿਲ ਜਾਂਦੇ ਨੇ। ਗੁਰੂ ਨਾਨਕ ਦੇਵ ਦੀ ਬਾਣੀ ਪੜ੍ਹੋ, ਫਾਰਸੀ ਦੇ ਸ਼ਬਦ ਵਿੱਚ ਹੈ। ਉਹ ਕਹਿੰਦੇ ਨੇ ਜੋ ਮਰਜ਼ੀ ਬਾਕੀ ਪੜ੍ਹੋ, ਅਜੀਵਕਾ ਦੀ ਕਲਾ ਪੜ੍ਹੋ, ਲੇਕਿਨ ਗੁਰਮੁਖੀ ਅੱਖਰ ਹਰ ਸਿੱਖ ਨੂੰ ਆਣੇ ਬੜੇ ਲਾਜ਼ਮੀ। ਇੱਕ ਇੱਕ ਅੱਖਰ ਕਰਕੇ ਭਾਵੇਂ ਸਿੱਖੋ, ਬੱਚਿਆਂ ਨੂੰ ਸਿਖਾਓ ਤਾਂ ਕਿ ਬਾਣੀ ਦਾ ਪਾਠ ਕਰ ਸਕੀਏ। ਗੁਰਮੁਖੀ ਨਾ ਆਈ ਤੇ ਬਾਣੀ ਦਾ ਪਾਠ ਕਿਵੇਂ ਕਰਾਂਗੇ? ਮੈਂ ਤੇ ਇੰਜ ਕਹਿ ਦਿਆਂ ਕਿ ਜੇ ਗੁਰਮੁਖੀ ਨਹੀਂ ਆਉਂਦੀ ਤੇ ਗੁਰਮੁਖ ਬਣਨ ਵਿੱਚ ਬਹੁਤ ਜ਼ਿਆਦਾ ਮੁਸ਼ਕਲਾਂ ਨੇ। ਗੁਰਮੁਖੀ ਤੇ ਗੁਰਮੁਖ ਜੁੜਿਆ ਹੋਏ, ਕਿਉਂਕਿ ਬਾਣੀ ਸਾਰੀ ਨੇ ਸਾਨੂੰ ਗੁਰਮੁਖ ਬਣਾਉਣਾ ਤੇ ਗੁਰਮੁਖੀ ਪੜ੍ਹਨੀ ਬੜੀ ਲਾਜ਼ਮੀ ਹੈ। ਬਾਣੀ ਪੜ੍ਹੀਏ ਧਿਆਨ ਨਾਲ, ਬਾਣੀ ਦਾ ਅਦਬ ਕਰੀਏ ਇਸ ਢੰਗ ਨਾਲ, ਜਿੰਨਾ ਅਦਬ ਕਰੀਏ, ਜਿੰਨੀ ਪਵਿੱਤਰਤਾ ਰੱਖੀਏ ਉਤਨੀ ਚੰਗੀ। ਪਰ ਅਦਬ ਦਾ ਭਾਵ ਇਹ ਨਹੀਂ ਕਿ ਅਦਬ ਤੱਕ ਹੀ ਰੁਕ ਜਾਈਏ। ਇੱਕ ਬੜੀ ਸੁੰਦਰ ਕਥਾ ਯਾਦ ਆਈ, ਉਹ ਕਹਿ ਕੇ ਮੈਂ ਤੁਹਾਡੇ ਪਾਸੋਂ ਖਿਮਾ ਮੰਗਾਂ। ਕਹਿੰਦੇ ਨੇ ਇੱਕ ਵਾਰ ਇੱਕ ਬਜ਼ੁਰਗ ਆਪਣੇ ਬੱਚਿਆਂ ਨੂੰ ਇੱਕ ਸੂਟ ਕੇਸ ਦੇ ਗਏ ਤੇ ਕਹਿਣ ਲੱਗੇ, ਬੱਚਿਓ ਸੰਭਾਲ ਕੇ ਰੱਖਣਾ, ਅੱਜ ਤੱਕ ਜੋ ਤੁਹਾਨੂੰ ਦਿੱਤਾ ਤੁਸੀਂ ਉਜਾੜ ਛੱਡੇ, ਧਿਆਨ ਰੱਖਣਾ, ਇਹ ਬੜੀ ਸਾਂਭਣ ਵਾਲੀ ਚੀਜ਼ ਹੈ, ਵੇਖਣਾ ਕਿਤੇ ਬਰਬਾਦ ਨਾ ਕਰਨਾ, ਧਿਆਨ ਰੱਖਣਾ ਇਸ ਦਾ। ਲੈ ਲਿਆ ਸੂਟ ਕੇਸ, ਕਹਿੰਦੇ ਨੇ ਖੋਲਿਆ ਤੇ ਨਹੀਂ, ਉੱਪਰ ਇੱਕ ਕੱਪੜਾ ਪਾ ਦਿੱਤਾ ਤੇ ਧੂਪ ਦੀਪ ਸੁਬਾ ਸ਼ਾਮ ਜਗਾ ਛੱਡਦੇ ਨੇ ਕਿ ਬਾਪ ਚਲਾ ਗਿਆ, ਸਾਨੂੰ ਕਹਿ ਗਿਆ ਸੀ ਧਿਆਨ ਰੱਖਣਾ। ਬੜੇ ਕੰਗਾਲ ਹੋ ਗਏ, ਬਹੁਤ ਬੁਰੀ ਹਾਲਤ ਹੋ ਗਈ। ਇੱਕ ਸਾਧੂ ਅਚਾਨਕ ਆਇਆ, ਦਰਵਾਜੇ ਤੇ ਦਸਤਕ ਦਿੱਤੀ, ਦਰਵਾਜਾ ਖੁੱਲੇ। ਕਹਿਣ ਲੱਗੇ ਮਹਾਤਮਾ ਸਾਡੇ ਘਰ ਵਿੱਚ ਤੇ ਕੁਛ ਵੀ ਨਹੀਂ, ਤੈਨੂੰ ਕੀ ਦਈਏ? ਕਹਿਣ ਲੱਗਾ ਅੱਜ ਮੈਂ ਕੁਛ ਲੈਣ ਨਹੀਂ ਆਇਆ, ਤੁਹਾਨੂੰ ਦੇਣ ਵਾਸਤੇ ਆਏ। ਮੈਨੂੰ ਕੁਛ ਗੈਬੀ ਆਵਾਜ਼ ਆਈ ਹੈ, ਮੈਂ ਤੁਹਾਨੂੰ ਦੱਸਣ ਵਾਸਤੇ ਆਏ। ਤੁਸੀਂ ਬਹੁਤ ਗਰੀਬ ਹੋ? ਕਹਿਣ ਲੱਗੇ ਹਾਂ ਗਰੀਬ ਹਾਂ। ਬਿਲਕੁਲ ਕੰਗਾਲ ਹੋ ਗਿਆ। ਕਹਿਣ ਲੱਗੇ ਹੋ ਗਿਆ, ਬਸ ਇਹ ਕਹਿਣ ਆਇਆ ਕਿ ਬਾਪ ਦਾ ਜਿਹੜਾ ਉਹ ਸੂਟ ਕੇਸ ਹੈ, ਪੂਜਾ ਕਰੋ ਨਾ ਕਰੋ, ਉਹਨੂੰ ਖੋਲੋ ਤੇ ਸਹੀ ਢੰਗ ਨਾਲ ਵਰਤੋ। ਖੋਲਿਆ ਤੇ ਮੋਹਰਾਂ ਨਾਲ ਭਰਿਆ ਸੀ, ਹੀਰਿਆਂ ਨਾਲ ਭਰਿਆ ਸੀ, ਮਾਲਾ ਮਾਲ ਹੋ ਗਿਆ। ਇਸ ਸਾਖੀ ਨੂੰ ਪੜ੍ਹਿਆ ਮਨ ਤੇ ਬੜਾ ਪ੍ਰਭਾਵ ਪਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜੇਕਰ ਅਸੀਂ ਰੁਮਾਲਿਆਂ ਵਿੱਚ ਲਪੇਟ ਕੇ ਹੀ ਰੱਖ ਛੱਡਾਂਗੇ ਤੇ ਪੂਜਾ ਕਰੀ ਜਾਵਾਂਗੇ, ਹਾਲ ਸਾਡੀ ਉਹੋ ਹੀ ਹੋਵੇਗਾ, ਬਿਲਕੁਲ ਉਹ ਹਾਲ ਹੋਵੇਗਾ ਜਿਹੜਾ ਉਨ੍ਹਾਂ ਦਾ ਹੋਇਆ ਸੀ। ਤੇ ਗੁਰੂ ਸਾਨੂੰ ਜਗਾ ਜਾਂਦੇ ਨੇ, ਉਹ ਕਹਿੰਦੇ ਨੇ ਖਜ਼ਾਨਾ ਦਿੱਤਾ ਇਹਨੂੰ ਖੋਲ ਕੇ ਵੇਖਣਾ। ਉਹ ਆਪ ਕਹਿੰਦੇ ਨੇ ਮੈਂ ਖੋਲਿਆ, ਮੈਂ ਤਨਾੜ ਤਾਂ ਬਣਿਆ, ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਦਾਨਾ, ਰਤਨ ਲਾਲ ਤੰਗ ਜਾਂਕਾ ਕਛੂ ਨ ਮੋਲ, ਪਰੇ ਭੰਡਾਰ ਅਖੂਟ ਅਤੋਲ, ਖਾਵੈ ਖਰਚੈ ਰਲ ਮਿਲ ਪਾਈ, ਟੋਟ ਨ ਆਵੈ ਵੱਧ ਹੋ ਜਾਈ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ,

0: ਸਿੰਘ ਨੂੰ ਸਦਾ ਵਾਸਤੇ ਗਾਵਿਆ ਕਰੋ। ਸਤਿਗੁਰੂ ਨੂੰ ਜਿਹੜੀ ਬਾਣੀ ਪ੍ਰਵਾਨ ਨਹੀਂ ਉਹ ਕੱਚੀ ਬਾਣੀ ਹੈ। ਕੱਚ ਨਾਲ ਜੋੜਨ ਵਾਲੀ ਬਾਣੀ ਨਾਲੋਂ ਟੁੱਟਣਾ, ਸੱਚ ਨਾਲ ਜੋੜਨ ਵਾਲੀ ਨਾਲ ਜੁੜਨਾ। ਤੋ ਅਸੀਂ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਸ਼ਬਦ ਗੁਰੂ ਨੂੰ ਮੰਨਣਾ ਤੇ ਸ਼ਬਦ ਕੋਲੋਂ ਅਗਵਾਈ ਲੈ ਕੇ ਸੱਚਖੰਡ ਤੱਕ ਪਹੁੰਚਣਾ। ਸ਼ਬਦ ਦਾ ਵਾਸਾ ਵੀ ਸੱਚਖੰਡ ਵਿਚ, ਕਿਉਂਕਿ ਬਾਣੀ ਤੁਰ ਕੀ ਹੈ, ਤੁਰ ਤੱਕ ਕੋਈ ਪਹੁੰਚਾ ਸਕਦੀ ਹੈ ਤੇ ਇਹ ਬਾਣੀ ਪਹੁੰਚਾ ਸਕਦੀ ਹੈ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ, ਗੁਰੂ ਸ਼ਬਦ ਦਾ ਅਦਬ ਸਾਡੇ ਹਿਰਦੇ ਵਿਚ ਬਣੇ, ਸਾਡਾ ਜੀਵਨ ਸ਼ਬਦ ਦੇ ਆਧਾਰਿਤ ਬਣ ਜਾਏ। ਇਹ ਨਿੱਕ ਸ਼ਬਦ ਅੱਜ ਪ੍ਰਵਾਨ ਕਰਨੇ, ਫੁੱਲਾਂ ਦੀ ਖਿਮਾ ਗੁਰੂ ਪਾਤਸ਼ਾਹ ਦੀ ਮੱਤ ਅਨੁਸਾਰ ਕੁਝ ਸੁਣਿਆ ਹੋਵੇ ਜ਼ਰੂਰ ਹਿਰਦੇ ਚ ਧਾਰਨ ਕਰਨਾ।
1: Hold it down to the end.

ਆਪਣੇ ਸਾਈਂ ਨੂੰ ਵਿਸਾਰ ਕੇ ਕੈਸੇ ਸਾਧਨ ਬਣਾਏ ਹੋਏ ਨੇ। ਪਹਿਲਾਂ ਵਿਚਾਰ ਕਰਨੀ ਪਏਗੀ ਮਨ ਦੇ ਆਲਸ ਹੋਣ ਦਾ ਕਾਰਨ ਕੀ, ਗੁਰਸਿੱਖ ਪਿਆਰਿਓ ਮਨ ਆਲਸੀ ਹੁੰਦਾ ਉਦੋਂ ਜਦੋਂ ਇਹ ਮਨੁੱਖ ਸਿਰਫ ਸਰੀਰ ਦੇ ਸੁੱਖਾਂ ਦੇ ਨਾਲ ਜੁੜਦਾ ਹੈ। ਜਿਤਨੀ ਦੇਰ ਤੱਕ ਕੋਈ ਸਰੀਰ ਦੇ ਸੁੱਖਾਂ ਨਾਲ ਜੁੜਿਆ ਹੋਇਆ, ਜਿਵੇਂ ਜਿਵੇਂ ਸਰੀਰ ਦੇ ਸੁੱਖ ਵਧਦੇ ਜਾਣਗੇ, ਜਿਵੇਂ ਜਿਵੇਂ ਸਰੀਰ ਦੇ ਸੁੱਖਾਂ ਦੇ ਸਾਧਨ ਵਧਦੇ ਜਾਣਗੇ, ਮਨ ਆਲਸੀ ਹੁੰਦਾ ਜਾਏਗਾ। ਮਿਸਾਲ ਦੇ ਤੌਰ ਤੇ ਜਦੋਂ ਪਿਛਲੇ ਸਮੇਂ ਦੀ ਗੱਲ ਚੇਤੇ ਕਰੀਦੀ ਹੈ, ਸਾਡੇ ਬਜ਼ੁਰਗ ਸਵੇਰੇ ਅੰਮ੍ਰਿਤ ਵੇਲੇ ਦਰਿਆਵਾਂ ਤੇ ਨਦੀਆਂ ਤੇ ਠੰਡੇ ਪਾਣੀ ਨਾਲ ਨਹਾ ਕੇ ਇਸ਼ਨਾਨ ਕਰਕੇ ਅੰਮ੍ਰਿਤ

ਪਰ ਅੱਜ ਸਰੀਰ ਦੇ ਸੁੱਖਾਂ ਦੇ ਸਾਧਨ ਤਾਂ ਵੱਧ ਗਏ, ਗੀਜ਼ਰ ਤਾਂ ਲੱਗ ਗਏ, ਪਰ ਇਤਨੇ ਨਜ਼ਦੀਕ ਗੀਜ਼ਰ ਹੋਣ ਦੇ ਬਾਵਜੂਦ ਵੀ ਮਨ ਆਲਸੀ ਹੋ ਗਿਆ। ਮਹਾਰਾਜ ਦੀ ਬਾਣੀ ਯਾਦ ਕਰਨੀ ਤਾਂ ਇੱਕ ਪਾਸੇ ਰਹੀ, ਇਸ਼ਨਾਨ ਵੀ ਨਹੀਂ ਕਰ ਸਕਦਾ। ਸਰੀਰ ਦੇ ਸੁੱਖਾਂ ਦੇ ਸਾਧਨ ਵਧੇ, ਅੱਗੇ ਤਾਂ ਕਈ ਕਈ ਕੋਸ ਪੈਦਲ ਚੱਲ ਕੇ ਸਤਿਗੁਰ ਦੇ ਦੀਦਾਰ ਕਰਨ ਆਉਂਦਾ ਸੀ। ਅੱਜ ਇਸ ਕੋਲ ਸਾਰਾ ਕੁਝ ਇੰਤਜ਼ਾਮ ਹੋਣ ਦੇ ਬਾਵਜੂਦ ਵੀ ਮੀਨਾ ਮੀਨਾ ਗੁਰੂ ਦੇ ਦੀਦਾਰ ਨਹੀਂ ਕਰਦਾ। ਇਹਦਾ ਮਤਲਬ ਇਹ ਹੋ ਗਿਆ ਕਿ ਸਰੀਰ ਦੇ ਸੁੱਖਾਂ ਦੇ ਸਾਧਨਾਂ ਨੇ ਇਸ ਨੂੰ ਆਲਸੀ ਕੀਤਾ। ਇਸ ਦਾ ਆਲਸ ਜਾ ਸਕਦਾ ਹੈ ਜੇ ਸਰੀਰ ਦੇ ਸੁੱਖਾਂ ਦੀ ਬਜਾਏ ਐਸੇ ਸੁੱਖ ਨਾਲ ਜੁੜ ਜਾਏ ਜਿਸ ਸੁੱਖ ਦਾ ਕਦੇ ਅੰਤ ਨਹੀਂ ਹੁੰਦਾ। ਜਿਸ ਸੁੱਖ ਦਾ ਅੰਤ ਹੋ ਜਾਏ ਉਹ ਸੁੱਖ ਨਹੀਂ ਹੁੰਦਾ। ਜਿਸ ਸੁੱਖ ਨੇ ਮਰ ਜਾਣਾ ਫਿਰ ਤਾਂ ਦੁੱਖ ਆਏਗਾ, ਫਿਰ ਮੈਨੂੰ ਸੁੱਖ ਮੰਗਣਾ ਪਏਗਾ। ਮੈਨੂੰ ਤਾਂ ਉਹ ਸੁੱਖ ਚਾਹੀਦਾ ਹੈ, ਮੇਰਾ ਸਰੀਰ ਮਰ ਜਾਏ ਮਰ ਜਾਏ ਪਰ ਉਹ ਸੁੱਖ ਨਾ ਮਰੇ। ਉਹ ਸੁੱਖ ਕਿਹੜਾ ਜਿਹੜਾ ਬਿਲਕੁਲ ਨਹੀਂ ਮਰਦਾ? ਮੇਰਾ ਸਰੀਰ ਮਰ ਜਾਏਗਾ ਲੇਕਿਨ ਉਹ ਸੁੱਖ ਨਹੀਂ ਮਰੇਗਾ। ਉਹ ਸੁੱਖ ਹੈ ਸੁੱਖ ਅੰਮ੍ਰਿਤ ਪ੍ਰਭ ਨਾਮ, ਜਪੋ ਸਤਨਾਮ ਸ਼੍ਰੀ। ਸੁੱਖ ਅੰਮ੍ਰਿਤ ਪ੍ਰਭ ਨਾਮ, ਇਹ ਸੁੱਖ ਨਹੀਂ ਮਰਦਾ, ਇਹ ਸੁੱਖ ਦਾ ਅੰਤ ਨਹੀਂ, ਇਹ ਸੁੱਖ ਗੁਰਪ੍ਰਸਾਦ ਤੋਂ ਪ੍ਰਕਾਸ਼ਿਆ ਹੈ। ਜਿਹੜਾ ਸੁੱਖ ਗੁਰਪ੍ਰਸਾਦ ਤੋਂ ਪ੍ਰਕਾਸ਼ਿਆ ਹੈ ਫਿਰ ਤਾਂ ਵਸੂਰਾ ਕੋਈ ਨਹੀਂ, ਫਿਰ ਤਾਂ ਦੁੱਖ ਕੋਈ ਨਹੀਂ। ਜਿਹੜਾ ਗੁਰਪ੍ਰਸਾਦ ਤੋਂ ਨਹੀਂ ਪ੍ਰਕਾਸ਼ਿਆ, ਮਨੁੱਖ ਕਹਿੰਦਾ ਮੇਰੇ ਆਪਣੇ ਯਤਨਾਂ ਕਰਕੇ ਸੁੱਖ ਏ, ਫਿਰ ਤਾਂ ਦੁੱਖ ਜ਼ਰੂਰ ਆਏਗਾ। ਸੁੱਖ ਮੰਗਤ ਦੁੱਖ ਆ ਗਏ ਆਵੇ। ਜਦੋਂ ਗੁਰਪ੍ਰਸਾਦ ਚੋਂ ਪ੍ਰਕਾਸ਼ਿਆ ਸੁੱਖ ਮਿਲ ਗਿਆ, ਜਿਸ ਨੂੰ ਇਹ ਸੁੱਖ ਮਿਲ ਗਿਆ ਉਸਦਾ ਆਲਸ ਰੋਗ ਚਲਾ ਗਿਆ। ਸਤਿਗੁਰ ਦੀ ਬਾਣੀ ਨੇ ਕਿਹਾ ਸਿਮਰਤ ਨਾਮ ਹਿਰਦੈ ਸੁਖ ਪਾਇਆ, ਕਰ ਕਿਰਪਾ ਭਗਤੀ ਪ੍ਰਗਟਾਇਆ, ਸੰਤ ਸੰਗ ਮਿਲ ਹਰ ਹਰ ਜਪਿਆ, ਬਿਨ ਸੇ ਆਲਸ ਰੋਗਾ ਜੀ। ਜਪੋ ਸਤਨਾਮ ਸ਼੍ਰੀ। ਉਹਨਾਂ ਦੇ ਆਲਸ ਦਾ ਰੋਗ ਚਲਾ ਗਿਆ। ਜਿਸ ਨੂੰ ਐਸਾ ਸੁੱਖ ਮਿਲਿਆ, ਆਤਮਕ ਸੁੱਖ ਮਿਲ ਗਿਆ, ਜਿਸ ਨੂੰ ਸੁੱਖ ਅੰਮ੍ਰਿਤ ਪ੍ਰਭ ਨਾਮ ਮਿਲ ਗਿਆ, ਇਹੀ ਸੁੱਖ ਸੀ ਅੰਮ੍ਰਿਤ ਪ੍ਰਭ ਨਾਮ। ਮੈਂ ਸਤਿਗੁਰ ਦੀ ਹਜ਼ੂਰੀ ਚ ਕਹਿ ਦਿਆਂ, ਇੱਕੋ ਹੀ ਸੁੱਖ ਸੀ ਅੰਮ੍ਰਿਤ ਪ੍ਰਭ ਨਾਮ, ਜਿਸ ਨੇ ਆਤਮਕ ਮੌਤ ਤੋਂ ਬਚਾ ਕੇ ਇਸ ਨੂੰ ਆਤਮਕ ਜੀਵਨ ਦਿੱਤਾ। ਇੱਕੋ ਹੀ ਸੁੱਖ ਸੀ ਅੰਮ੍ਰਿਤ ਪ੍ਰਭ ਨਾਮ, ਜਿਸ ਨੇ ਸਾਧ ਸੰਗਤ ਵਿੱਚ ਇਸ ਨੂੰ ਮੂਹੇ ਨੂੰ ਜੀਜਾ ਜਿਉਂਦਾ ਕੀਤਾ। ਇੱਕੋ ਹੀ ਸੁੱਖ ਸੀ ਅੰਮ੍ਰਿਤ ਪ੍ਰਭ ਨਾਮ, ਜਿਸ ਨੇ ਆਤਮਕ ਜੀਵਨ ਦੀ ਸੂਝ ਦਿੱਤੀ, ਜਿਸ ਨੇ ਆਤਮਕ ਮੌਤ ਤੋਂ ਬਚਣ ਦੀ ਜੁਗਤ ਦਿੱਤੀ। ਤਾਂ ਸਤਿਗੁਰੂ ਜੀ ਨੇ ਕਿਹਾ ਸਾਧ ਸੰਗਤ ਮਿਲ ਮੂਆ ਜੀਜੈ। ਜਪੋ ਸਤਨਾਮ ਸ਼੍ਰੀ। ਇੱਕ ਐਸਾ ਸੁੱਖ ਹੈ, ਹਲਤ ਸੁੱਖ ਪਲਤ ਸੁੱਖ ਨਿਤ ਸੁੱਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ, ਮਿੱਟੇ ਕਮਾਣੇ ਪਾਪ ਚਿਰਾਣੇ, ਸਾਧ ਸੰਗਤ ਮਿਲ ਮੂਆ ਜੀਜੈ। ਪਰ ਜਿਨ੍ਹਾਂ ਨੇ ਇਸ ਆਤਮਕ ਸੁੱਖ ਦੀ ਬਜਾਏ ਸੁੱਖ ਅੰਮ੍ਰਿਤ ਪ੍ਰਭ ਨਾਮ ਦੀ ਬਜਾਏ ਸਿਰਫ ਉਹਨਾਂ ਸੁੱਖਾਂ ਨੂੰ ਸੁੱਖ ਮੰਨਿਆ ਜਿਨ੍ਹਾਂ ਦਾ ਸੰਬੰਧ ਸਰੀਰ ਨਾਲ ਸੀ, ਸਰੀਰ ਨੇ ਨਹੀਂ ਰਹਿਣਾ ਤੇ ਉਹ ਸੁੱਖਾਂ ਨੇ ਵੀ ਨਹੀਂ ਰਹਿਣਾ। ਜਦੋਂ ਸਤਨਾਮ ਸ਼੍ਰੀ। ਪਰ ਮਨੁੱਖ ਨੇ ਉਹਨਾਂ ਸੁੱਖਾਂ ਦੇ ਨਾਲ ਨਿਹੋ ਕਰਕੇ ਜਿਨ੍ਹਾਂ ਸੁੱਖਾਂ ਦਾ ਅੰਤ ਹੋ ਜਾਣਾ, ਇਸ ਮਨੁੱਖ ਨੇ ਉਹਨਾਂ ਸੁੱਖਾਂ ਦੇ ਨਾਲ ਪਿਆਰ ਪਾਇਆ ਜਿਨ੍ਹਾਂ ਸੁੱਖਾਂ ਨੇ ਬਿੰਸ ਜਾਣਾ, ਤੇ ਇਸ ਮਨੁੱਖ ਨੇ ਆਪਣੇ ਉਧਾਰ ਲਈ ਸਾਧਨ ਵੀ ਉਹ ਕੱਢੇ ਜਿਹੜੇ ਸਾਧਨ ਵੀ ਬਿੰਸ ਜਾਣ ਵਾਲੇ ਨੇ। ਜਦੋਂ ਸਤਨਾਮ ਸ਼੍ਰੀ। ਆਲਸੀ ਮਨ ਨੇ
ਉਹ ਸਾਧਨ ਬਣਾ ਲਏ। ਕੈਸੇ ਸਾਧਨ ਬਣਾ ਲਏ? ਅੱਜ ਆਲਸੀ ਮਨ ਕੀਤਾ ਕਰਾਇਆ ਪਾਠ ਮੰਗਦਾ ਹੈ, ਆਪ ਨਾ ਕਰਨਾ ਪਏ। ਅੱਜ ਆਲਸੀ ਮਨ ਕੀਤੀ ਕਰਾਈ ਪੂਜਾ ਮੰਗਦਾ ਹੈ, ਆਪ ਨਾ ਕਰਨੀ ਪਏ। ਅੱਜ ਆਲਸੀ ਮਨ ਆਪ ਗੁਰੂ ਘਰ ਨਹੀਂ ਜਾਂਦਾ ਤੇ ਕਹਿੰਦਾ ਹੈ ਮੈਂ ਘਰ ਬੈਠਾ ਰਹਾਂ ਤੇ ਗੁਰੂ ਘਰ ਮੇਰੇ ਨਾਮ ਦੀ ਅਰਦਾਸ ਹੋ ਜਾਏ, ਜਬ ਸਤਨਾਮ ਸ੍ਰੀ ਵਾਹਿਗੁਰੂ। ਅੱਜ ਆਲਸੀ ਮਨ ਇਸ ਪ੍ਰਕਾਰ ਹੋ ਗਿਆ, ਆਪ ਕੁਝ ਨਹੀਂ ਕਰਨਾ ਚਾਹੁੰਦਾ। ਅੱਜ ਇਤਨੇ ਮੰਤਰਾਂ ਦੇ ਜਾਪਾਂ ਦੇ ਮੁੱਲ ਪਏ ਇਸ ਆਲਸੀ ਮਨ ਕਰਕੇ। ਪਰ ਅੱਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਰਾਹੀਂ ਸਮਝਾਉਂਦੇ ਨੇ ਇਹ ਮਨ ਆਲਸੀ ਆ, ਆਪਣੇ ਮਾਲਕ ਰਮੇ ਹੋਏ ਰਾਮ ਪਰਮੇਸ਼ਰ ਨੂੰ ਯਾਦ ਕਰ, ਉਸ ਦੇ ਨਾਮ ਦੇ ਬਰਾਬਰ ਹੋਰ ਕੋਈ ਨਹੀਂ ਪਹੁੰਚ ਸਕਦਾ, ਉਸ ਦੇ ਨਾਮ ਦੀ ਬਰਾਬਰੀ ਹੋਰ ਕੋਈ ਨਹੀਂ ਕਰ ਸਕਦਾ। ਤਉ ਨਾ ਪੂਜੈ ਹਰ ਕੀਰਤ ਨਾਮਾ, ਸਾਰੇ ਜਪੋ ਤਉ ਨਾ ਪੂਜੈ ਹਰ ਕੀਰਤ ਨਾਮਾ, ਇਸ ਨਾਮ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ, ਕੋਈ ਹੋਰ ਯਤਨ ਇਸ ਨਾਮ ਦੀ ਬਰਾਬਰੀ ਨਹੀਂ ਕਰ ਸਕਦਾ। ਅੱਜ ਕਿਵੇਂ

ਫਿਰ ਅਸੀਂ ਕਿਸੇ ਵੱਡੇ ਬੰਦੇ ਨੂੰ ਲੱਭਦੇ ਹਾਂ ਬਈ ਇਹ ਵੱਡਾ ਬੰਦਾ ਮੇਰੀ ਸਿਫਾਰਿਸ਼ ਕਰ ਦੇ, ਮੇਰਾ ਕੰਮ ਹੋ ਜਾਏ। ਉਸ ਵੱਡੇ ਬੰਦੇ ਤਾਈਂ ਕੋਈ ਹੋਰ ਅਪਰੋਚ ਲੱਭ ਕੇ, ਹੋਰ ਉਸਦਾ ਕੋਈ ਮਿੱਤਰ ਲੱਭ ਕੇ

ਇੱਕ ਭਾਂਡੇ ਵਿੱਚ ਦੁੱਧ ਪਾ ਲੈਣਾ, ਇੱਕ ਭਾਂਡੇ ਵਿੱਚ ਪਾਣੀ। ਲੋਕੀ ਦੁੱਧ ਦੇ ਭਾਂਡੇ ਨੂੰ ਸੰਭਾਲ ਸੰਭਾਲ ਕੇ ਰੱਖਦੇ। ਇੱਕ ਡੱਬੀ ਵਿੱਚ ਚਾਂਦੀ ਹੋਵੇ, ਇੱਕ ਡੱਬੀ ਵਿੱਚ ਸੋਨਾ। ਲੋਕੀ ਸੋਨੇ ਦੀ ਡੰਬੀ ਦੀ ਕੀਮਤ ਜ਼ਿਆਦਾ ਪਾਉਂਦੇ ਨੇ। ਪਰ ਖਿਆਲ ਕਰਨਾ, ਕੋਈ ਡੱਬੀ ਚੋਂ ਸੋਨਾ ਕੱਢ ਕੇ ਬਾਹਰ ਰੱਖਦੇ, ਡੱਬੀ ਦੀ ਕੋਈ ਕੀਮਤ ਨਹੀਂ। ਕੋਈ ਭਾਂਡੇ ਵਿੱਚ ਦੁੱਧ ਕੱਢ ਕੇ ਬਾਹਰ ਰੱਖ ਦੇਵੇ, ਭਾਂਡੇ ਦੀ ਕੋਈ ਕੀਮਤ ਨਹੀਂ। ਜੇ ਡੱਬੀ ਦੀ ਕੀਮਤ ਹੈ ਤੇ ਸੋਨੇ ਕਰਕੇ, ਜੇ ਭਾਂਡੇ ਦੀ ਕੀਮਤ ਹੈ ਤੇ ਦੁੱਧ ਕਰਕੇ, ਬੰਦਿਆ ਤੇਰੇ ਸਰੀਰ ਦੀ ਵੀ ਕੋਈ ਕੀਮਤ ਨਹੀਂ ਜੇ ਤੇਰੇ ਸਰੀਰ ਦੇ ਵਿੱਚ ਨਾ। ਪਰ ਕਮਾਲ ਹੋ ਗਈ, ਤੂੰ ਕੀਮਤ ਨਹੀਂ ਜਾਣਦਾ, ਤੂੰ ਜਾਣਦਾ ਹੀ ਨਹੀਂ ਤੇਰੀ ਕੀ ਕੀਮਤ, ਕੁਝ ਵੀ ਨਹੀਂ। ਉਸ ਸਰੀਰ ਦੀ ਕੀ ਕੀਮਤ ਹੈ, ਕੁਝ ਵੀ ਨਹੀਂ।

ਕਿਸੇ ਦਾ ਮਾਪ ਕੇ ਮੁੱਲ ਪੈਂਦਾ, ਕਿਸੇ ਦਾ ਗਿਣ ਕੇ, ਕਿਸੇ ਦਾ ਤੋਲ ਕੇ। ਭਾਈ ਜਿਹੜਾ ਤੋਲਿਆ ਹੀ ਨਾ ਜਾ ਸਕੇ, ਜਿਹੜਾ ਮਾਪਿਆ ਹੀ ਨਾ ਜਾ ਸਕੇ, ਜਿਹੜਾ ਅਗਿਣਿਤ, ਉਹ ਤਾਂ ਫਿਰ ਅਮੁੱਲੋ ਅਮੁੱਲੇ, ਅਮੁੱਲ ਦਾ ਪਾਵੇ, ਅਮੋਲ ਦਾ ਪਾਵੇ, ਜਿਸ ਦੀ ਕੋਈ ਕੀਮਤ ਪਾ ਹੀ ਨਾ ਸਕੇ, ਜੋ ਸਤਨਾਮ ਸ਼੍ਰੀ ਜਿਸ ਦੀ ਕੋਈ ਕੀਮਤ ਪਾ ਹੀ ਨਾ ਸਕੇ, ਉਹਨੂੰ ਕਹਿੰਦੇ ਨੇ ਅਮੁੱਲ, ਉਸ ਨੂੰ ਕਹਿੰਦੇ ਨੇ ਅਮੁੱਲੋ ਅਮੁੱਲ। ਸਿਰਫ ਅਮੁੱਲ ਹੀ ਨਹੀਂ, ਅਮੁੱਲੋ ਅਮੁੱਲ ਆਖਿਆ ਨਾ ਜਾਏ। ਤਿੰਨ ਸ਼ਬਦ ਸੁਣ ਚ ਆਉਂਦੇ ਨੇ, ਕੋਈ ਪੱਥਰ ਤੋਂ ਲੰਘ ਜਾਂਦਾ, ਪੱਥਰ ਦੇ ਗੀਟਿਆਂ ਤੋਂ ਲੰਘ ਜਾਂਦਾ ਤੇ ਕਹਿੰਦਾ ਇਹ ਬੇਮੁੱਲੇ ਨੇ, ਇਹਨਾਂ ਦੀ ਕੀ ਕੀਮਤ, ਕੁਝ ਵੀ ਨਹੀਂ, ਇਹ ਤਾਂ ਪੈਰਾਂ ਦੇ ਰੋੜ ਨੇ, ਇਹ ਬੇਮੁੱਲੇ ਨੇ। ਪਰ ਉਹਨਾਂ ਪੱਥਰਾਂ ਚੋਂ ਕੋਈ ਟੁਕੜੀ ਪਾਰਸ ਦੀ ਲੈ ਆਵੇ, ਦਿਖਾ ਦੇਵੇ, ਤੇ ਉਹ ਪਾਰਸ ਦੀ ਟੁਕੜੀ ਨਾਲ ਕੋਈ ਅੱਠ ਧਾਤਾਂ ਚੋਂ ਕੋਈ ਧਾਤ ਛੂ ਜਾਏ, ਸੋਨਾ ਬਣ ਜਾਏ, ਤੇ ਉਸ ਪੱਥਰ ਦੀ ਟੁਕੜੀ ਨੂੰ ਫਿਰ ਲੋਕੀ ਕੀ ਕਹਿੰਦੇ ਨੇ, ਬਹੁ ਮੁੱਲੀ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਕਦੇ ਤਾਂ ਪੱਥਰ ਦੇ ਰੋੜਿਆਂ ਨੂੰ ਕਹਿੰਦੇ ਸੀ ਬੇਮੁੱਲਾ, ਪਰ ਕਦੇ ਪੱਥਰ ਦੀ ਇੱਕ ਟੁਕੜੀ ਜੋ ਪਾਰਸ ਹੋ ਕੇ ਨਿਕਲੀ, ਜੋ ਪਰਖ ਹੋ ਕੇ ਨਿਕਲੀ, ਜੋ ਅੱਠ ਧਾਤਾਂ ਨੂੰ ਬਣਾਵੇ ਸੋਨਾ, ਉਹਨੂੰ ਕਹਿੰਦੇ ਨੇ ਬਹੁ ਮੁੱਲਾ ਕਹਿ ਦਿੱਤਾ। ਪਰ ਕਿਸੇ ਦੀ ਐਸੀ ਨਜ਼ਰ ਪਈ, ਜਦੋਂ ਉਸਨੇ ਵੇਖਿਆ ਇੱਕ ਪੱਥਰ ਦੀ ਟੁਕੜੀ ਨੂੰ ਇੱਕ ਧਾਤ ਨੂੰ ਸੋਨਾ ਬਣਾਉਂਦਿਆਂ, ਉਹ ਬੋਲਿਆ ਵਾਹ ਵਾਹ ਕਮਾਲ ਹੋ ਗਈ, ਉਹ ਜੇ ਪੱਥਰ ਬੇਬੋ ਮੁੱਲੇ ਹੋ ਸਕਦੇ ਨੇ ਬੇਮੁੱਲੇ ਤੋਂ, ਇਸ ਪੱਥਰ ਨੂੰ ਬਣਾਉਣ ਵਾਲਿਆ ਤੇਰਾ ਕਿਤਨਾ ਕੁ ਮੁੱਲ ਹੋਏਗਾ। ਜਬ ਸਤਨਾਮ ਸ਼੍ਰੀ ਵਾਹਿਗੁਰੂ। ਉਹਨੂੰ ਕਹਿੰਦੇ ਨੇ ਅਮੁੱਲੋ ਅਮੁੱਲ, ਆਖਿਆ ਨਾ ਜਾਏ। ਜਬ ਸਤਨਾਮ ਸ਼੍ਰੀ ਵਾਹਿਗੁਰੂ। ਜੇ ਪ੍ਰਮਾਤਮਾ ਅਮੋਲ ਏ, ਜੇ ਪ੍ਰਮਾਤਮਾ ਅਮੁੱਲੋ ਮੁੱਲੇ, ਤੇ ਉਸਦਾ ਨਾਮ ਵੀ ਅਮੋਲ ਏ। ਜਬ ਸਤਨਾਮ ਸ਼੍ਰੀ ਵਾਹਿਗੁਰੂ। ਜੇ ਪ੍ਰਮਾਤਮਾ ਨਿਰੰਜਨ ਏ, ਉਸਦਾ ਨਾਮ ਨਿਰੰਜਨ ਏ। ਜੇ ਪ੍ਰਮਾਤਮਾ ਨਿਰਭਉ, ਉਸਦਾ ਨਾਮ ਨਿਰਭਉ। ਜੇ ਪ੍ਰਮਾਤਮਾ ਨਿਰਵੈਰ, ਉਸਦਾ ਨਾਮ ਨਿਰਵੈਰ। ਜੇ ਪ੍ਰਮਾਤਮਾ ਅਜੋਨੀ, ਉਸਦਾ ਨਾਮ ਅਜੋਨੀ। ਉਹ ਜੇ ਪ੍ਰਮਾਤਮਾ ਅਮੋਲੇ, ਤੇ ਉਸਦਾ ਨਾਮ ਵੀ ਅਮੋਲੇ। ਜਬ ਸਤਨਾਮ ਸ਼੍ਰੀ। ਜੇ ਪ੍ਰਮਾਤਮਾ ਅਮੋਲੇ, ਉਸਦੀ ਕੋਈ ਕੀਮਤ ਨਹੀਂ ਪਾ ਸਕਦਾ। ਸੱਚੇ ਪਾਤਸ਼ਾਹ ਮੇਰੇ ਸਾਈਂ, ਤੇਰਾ ਨਾਮ ਦੀ

ਹੋਰ ਕੋਈ ਵਸਤੂ ਨਾਲ ਨਹੀਂ ਜਾਣੀ। ਇੱਕ ਜਾਏਗਾ ਤੇ ਨਾਮ ਅਮੋਲਾ, ਇੱਕ ਸੂਈ ਵੀ ਨਾਲ ਨਹੀਂ ਜਾਣੀ। ਜੇ ਜਾਏਗਾ ਤਾਂ ਨਾਮ ਅਮੋਲਾ, ਤਨ ਤੇ ਪਾਇਆ ਹੋਇਆ ਚੋਲਾ ਵੀ ਨਾਲ ਨਹੀਂ ਜਾਣਾ, ਛੱਡ ਜਾਏਗਾ। ਜੇ ਜਾਏਗਾ ਇਹ ਹਰ ਕਾ ਚੋਲਾ, ਦੇਖੋ ਸਤਨਾਮ ਸ਼੍ਰੀ।

ਭਗਤਾਂ ਦਾ ਜੀਵਨ ਏ। ਇਹ ਭਗਤਾਂ ਦੀ ਟੇਕ ਏ ਨਾਮ ਅਮੋਲਾ, ਭਗਤਾਂ ਦਾ ਦਾਨ ਏ ਗੁਣਾਂ ਦੀ ਖੁਸ਼ਬੋ ਵੰਡਣਾ, ਇਹ ਭਗਤਾਂ ਦਾ ਦਾਨ ਏ। ਤੇ ਭਗਤ ਆਪਣੀ ਆਤਮਾ ਤੇ ਆਪਣੀ ਮਤ ਤੇ ਮਨ ਨੂੰ ਨਿਰਮਲ ਰੱਖਦੇ ਨੇ, ਭਗਤਾਂ ਦਾ ਇਸ਼ਨਾਨ ਏ। ਜਬ ਸਤਨਾਮ ਸ੍ਰੀ ਵਾਹਿਗੁਰੂ, ਗੁਰਮੁਖ ਨਾਮ ਦਾਨ ਇਸ਼ਨਾਨ, ਗੁਰਮੁਖ ਦੀ ਟੇਕ ਨਾਮ ਏ। ਗੁਰਮੁਖ ਪ੍ਰਭੂ ਦੇ ਗੁਣਾਂ ਦੀ ਖੁਸ਼ਬੋ ਵੰਡਦਾ ਏ ਦਾਨ ਏ। ਗੁਰਮੁਖ ਆਪਣੀ ਮਨ ਨੂੰ ਤੇ ਮਤ ਨੂੰ ਨਿਰਮਲ ਰੱਖਦਾ ਏ ਇਸ਼ਨਾਨ ਏ। ਜਬ ਸਤਨਾਮ ਸ੍ਰੀ ਗੁਰਮੁਖ ਜਾਣਦੇ ਨੇ ਸੂਈ ਨਾਲ ਨਹੀਂ ਜਾ ਸਕਦੀ, ਜੇ ਜਾ ਸਕਦਾ ਤਾਂ ਸਿਰਫ ਨਾਮ ਅਮੋਲਾ। ਉਹ ਕਿਵੇਂ, ਕਈ ਪੁੱਛਦੇ ਨੇ ਕਿਵੇਂ, ਨਾਲੇ ਕਹਿੰਦੇ ਨੇ ਸੂਈ ਨਾਲ ਨਹੀਂ ਜਾ ਸਕਦੀ, ਫਿਰ ਨਾਮ ਅਮੋਲਾ ਕਿਵੇਂ ਨਾਲ ਜਾਏਗਾ। ਨਾਲੇ ਕਹਿੰਦੇ ਨੇ ਕੋਈ ਵਸਤੂ ਜਾ ਨਹੀਂ ਸਕਦੀ, ਫਿਰ ਨਾਮ ਅਮੋਲਾ ਕਿਵੇਂ ਜਾਏਗਾ। ਇਹ ਸਵਾਲ ਕਰਦੇ ਨੇ ਗੁਰਮੁਖ ਪਿਆਰੇ। ਕਦੇ ਵਿਚਾਰ ਕਰਨਾ, ਸੰਸਾਰ ਦੇ ਤਬਾਦਲੇ ਹੁੰਦੇ ਨੇ, ਜੋ ਸੰਸਾਰ ਦੇ ਤਬਾਦਲਿਆਂ ਵਿੱਚ ਜਦੋਂ ਹਿੰਦੁਸਤਾਨ ਤੇ ਪਾਕਿਸਤਾਨ

ਨਹੀਂ ਆਈਆਂ, ਲੇਕਿਨ ਜੋ ਆਪਣੇ ਸਰੀਰ ਨੂੰ ਬਚਾ ਕੇ ਆ ਗਿਆ, ਜੇ ਕੋਈ ਪ੍ਰੋਫੈਸਰ ਸੀ ਉਸਦੀ ਪ੍ਰੋਫੈਸਰੀ ਨੂੰ ਕੋਈ ਨਹੀਂ ਖੋ ਸਕਿਆ, ਜੇ ਅਗਰ ਕੋਈ ਆਪਣੇ ਸਰੀਰ ਨੂੰ ਬਚਾ ਕੇ ਆ ਗਿਆ ਡਾਕਟਰ ਦੀ ਡਾਕਟਰੀ ਨੂੰ ਕੋਈ ਨਹੀਂ ਖੋ ਸਕਿਆ, ਜੇ ਅਗਰ ਕੋਈ ਇੰਜੀਨੀਅਰ

ਨਹੀਂ ਜਾਏਗਾ ਜੇ ਤੂੰ ਆਪਣੀ ਆਤਮਾ ਨੂੰ ਗੁਰਸ਼ਬਦ ਦੇ ਆਸਰੇ ਬਚਾ ਕੇ ਲੈ ਗਿਆ। ਗੁਰਸ਼ਬਦ ਦਾ ਰੰਗ ਆਤਮਾ ਤੇ ਚੜਿਆ ਹੋਇਆ ਤੇਰੇ ਨਾਲ ਜਾਏਗਾ। ਸਤਨਾਮ ਸ਼੍ਰੀ ਪਰ ਗੁਰਸ਼ਬਦ ਦੇ ਆਸਰੇ, ਗੁਰਸ਼ਬਦ ਦੀ ਕਮਾਈ, ਗੁਰਸ਼ਬਦ ਦਾ ਰੰਗ ਕਿਹੜਾ? ਗੁਰਸ਼ਬਦ ਦਾ ਰੰਗ ਕਿਹੜਾ? ਨਾਮ ਅਮੋਲਾ ਸਤਨਾਮ ਸ਼੍ਰੀ। ਬਿਨ ਸ਼ਬਦ ਹੈ ਨਾਮ ਨਾ ਪਾਵੇ ਕੋਈ। ਆ ਗੁਰਬਾਣੀ ਜਬ ਸਤਨਾਮ ਗੁਰਬਾਣੀ ਵਰਤੀ ਜਗ ਅੰਤਰ ਇਸ ਬਾਣੀ ਤੇ ਹਰ ਨਾਮ ਪਾਹਦਾ ਗੁਰਪ੍ਰਸਾਦ ਗੁਰੂ ਦੀ ਕਿਰਪਾ ਦੁਆਰਾ ਨਾਮ ਦਾ ਰੰਗ ਜਬ ਸਤਨਾਮ ਸ਼੍ਰੀ। ਅੱਜ ਸਤਿਗੁਰ ਕਹਿ ਰਹੇ ਨੇ ਕੈਸਾ ਨਾਮ ਅਮੁੱਲਾ ਹੈ, ਇਸ ਨਾਮ ਦੇ ਬਰਾਬਰ ਕੋਈ ਨਹੀਂ ਪਹੁੰਚ ਸਕਦਾ, ਇਸ ਨਾਮ ਦੇ ਬਰਾਬਰ ਕੋਈ ਯੱਗ ਕੋਈ ਸਾਧਨਾ ਹੋਰ ਨਹੀਂ ਪਹੁੰਚ ਸਕਦੀ ਜਬ ਸਤਨਾਮ ਸ਼੍ਰੀ ਵਾਹਿਗੁਰੂ। ਕੋਟ ਮਦਨ ਕੀਨੋ ਇਸ਼ਨਾਨ, ਲੱਖ ਅਰਬ ਖਰਬ ਦੀਨੋ ਦਾਨ, ਜਾ ਮਨ ਵਸਿਓ ਹਰ ਕੋ ਨਾਮ, ਜਬ ਸਤਨਾਮ ਸ਼੍ਰੀ ਵਾਹਿਗੁਰੂ। ਪਰਮਾਤਮਾ ਦੇ ਨਾਮ ਦੇ ਬਰਾਬਰ ਕੋਈ ਨਹੀਂ ਪਹੁੰਚਦਾ।

ਡੁੱਬੇ ਗਰੀਬਾਂ ਤੱਕੇ ਗਾਹੇ ਬੇਕਸਾ ਨਿਮਾਣੇ ਦੇ ਮਾਣ ਤਾਣੇ ਦੇ ਤਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੰਦ ਮਿਲ ਬੈਠੀ ਗੁਰੂ ਸਾਹਿਬ ਸਿੰਘ ਜੀ ਆਪ ਜੀ ਸੋਧਰ ਦੀ ਚੌਂਕ ਉਪਰੰਤ ਪੰਥ ਦੀਆਂ ਦੋ ਸੌ ਪ੍ਰਸਿੱਧ ਹਸਤੀਆਂ ਦੇ ਗੁਰੂ ਆਪ ਜੀ ਨੇ ਸ਼ਬਦ ਗੁਰਪੀਰਾ ਜੀ ਦੇ ਨਾਲ ਜੋੜਿਆ ਹੈ, ਨਾਰੀ ਆਦਿ ਸੰਗੀਤ ਦੇ ਨਾਲ ਜੋੜਿਆ ਹੈ, ਭਾਈ ਸਾਹਿਬ ਜੀ ਭਾਈ ਅਮਰੀਕ ਸਿੰਘ ਜੀ ਦੇ ਜ਼ਖਮੀ ਸ਼ਾਮ ਜੀ ਨੇ ਆਪ ਜੀ ਨੂੰ ਬਹੁਤ ਸੁੰਦਰ ਅੰਦਾਜ਼ ਦੇ ਨਾਲ ਥੋੜੇ ਸਮੇਂ ਵਿੱਚ ਬਹੁਤ ਕੁਝ ਆਖਿਆ ਹੈ। ਦਾਸਾਂ ਪ੍ਰਤੀ ਵੀ ਬਹੁਤ ਕੁਝ ਕਹਿ ਦਿੱਤਾ, ਦਾਸ ਇਸ ਗੱਲ ਦੇ ਯੋਗ ਨਹੀਂ ਹਨ। ਹਮਰੁਲ ਕੇ ਫਿਰ ਕੋ ਬਾਤ ਨੂੰ ਪੁੱਛਤਾ, ਦਾਸਾਂ ਨੂੰ ਹੁਕਮ ਹੋਇਆ ਕਿ ਜ਼ਿਆਦਾ ਤੋਂ ਜ਼ਿਆਦਾ ਦਸਮ ਪਾਤਸ਼ਾਹ ਜੀ ਦੀ ਬਾਣੀ ਦਾ ਗਾਇਨ ਕੀਤਾ ਜਾਵੇ। ਦਾਸ ਪਹਿਲਾ ਸ਼ਬਦ ਮੇਲ ਕਰੋ ਤਿੰਨ ਤੇਮ ਹੋ ਜਾਏ, ਗਰੀਬ ਨਵਾਜ ਨਦੂ ਸੁਰਤੋਸੋ, ਪੂਲ ਸਿਮੋ ਅਮਰੀ ਪ੍ਰਭਾਪਨ ਪੂਲਨ ਹਾਰ ਕਾਂ ਕੋ ਮੋਸੋ, ਦਸਮਤ ਦੀ ਬੰਦਿਸ਼ ਹੈ ਜੀ, ਜੋ ਬੁਲਾਵੇ ਤੋ ਬੋਲੋ ਸਵਾਮੀ, ਆਪ ਜੀ ਅਜਾਸ਼ ਬਖਸ਼ ਜੀ ਫਤਿਹ ਦਾ ਜਵਾਬ ਆਪ ਜੀ ਮੈਂ ਕੁਲ ਫਤਿਹ ਵਿੱਚ ਬਖਸ਼ੋ, ਸੇਵ ਜਿਤਨ ਅਜਾਸ਼ ਬਖਸ਼ੋ, ਵਾਹਿਗੁਰੂ ਜੀ ਕਾ ਖਾਲਸਾ।

ਦੱਸਣ ਜੀ ਜਲਦੀ ਜਲਦੀ ਦੇ ਵਿੱਚ ਇਹ ਸ਼ਬਦ ਗਾਇਨ ਕਰਨਾ ਸੀ ਮੇਲ ਗੁਰੂ ਤਿੰਨ ਤਿੰਨ ਮੋਹ ਜਾਇ ਜਿਹੜੀ ਜ਼ਬਾਨ ਵਿੱਚ ਆਵੇ ਉਸ ਤਰ੍ਹਾਂ ਗਾ ਲਿਆ ਦੂਸਰਾ ਸ਼ਬਦ ਹੈ ਜੀ ਪ੍ਰਾਨ ਕੇ ਬਚਈਆ

ਤਿਲੰਗ ਬੜਾ ਪ੍ਰਸਿੱਧ ਮਨੋਹਰ ਅਤੇ ਸਰਲ ਰਾਗ ਹੈ। ਇਸ ਰਾਗ ਨੂੰ ਸਾਧਾਰਨ ਸ਼ਰੋਤੇ ਵੀ ਬੜੀ ਸੌਖੀ ਤਰ੍ਹਾਂ ਪਹਿਚਾਣ ਲੈਂਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਤਿਲੰਗ ਰਾਗ ਦੇ ਸਿਰਲੇਖ ਹੇਠ ਦੋ ਰਾਗ ਪ੍ਰਕਾਰ ਉਪਲਬਧ ਹਨ। ਬਾਬਰ ਬਾਣੀ ਜਿਸ ਵਿੱਚ ਪਾਪ ਦੀ ਜੰਗ, ਜੋਰੇ ਮੰਗੇ ਦਾਨ, ਰਤ ਕਾ ਕੁੰਗੂ, ਅਗਤ ਪੜੇ ਸ਼ੈਤਾਨ ਆਦਿਕ ਸ਼ਬਦ ਹਨ ਜੋ ਭਿਆਨਕ ਦ੍ਰਿਸ਼ ਬਣਾਉਂਦੇ ਹਨ, ਪਰ ਪਿਆਰੇ ਦਾ ਰਾਇਸਾ ਹੋਣ ਕਰਕੇ ਪਰਮੇਸ਼ਰ ਦੀ ਲੀਲਾ ਸਮਝ ਜਗਿਆਸੂ ਭਾਣੇ ਵਿੱਚ ਟਿਕਦਾ ਹੈ। ਇਸ ਰਾਗ ਦੇ ਸਰੂਪ ਵਿੱਚ ਦੋਨੋਂ ਨਿਸ਼ਾਦ, ਰਿਸ਼ਵਤ ਦੈਵਤ ਵਰਜਿਤ ਅਤੇ ਹੋਰ ਸ਼ੁੱਧ ਸਵਰ ਲੱਗਦੇ ਹਨ। ਬਾਦੀ ਗੰਧਾਰ ਸੰਵਾਦੀ ਨਿਸ਼ਾਦ, ਇਸ ਨੂੰ ਦਿਨ ਦੇ ਤੀਜੇ ਪਹਿਰ ਗਾਇਆ ਜਾਂਦਾ ਹੈ। ਦਿਨ ਦੇ ਤੀਜੇ ਪਹਿਰ ਗਾਉਣ ਦੀ ਪਰੰਪਰਾ ਸ੍ਰੀ ਹਰਿਮੰਦਰ ਸਾਹਿਬ ਜੀ ਜੋ ਕੀਰਤਨ ਦਾ ਸੋਮਾ ਹੈ ਦੀ ਪੁਰਾਤਨ ਪਰੰਪਰਾ ਹੈ। ਇਸ ਰਾਗ ਦਾ ਪਹਿਲਾ ਸ਼ਬਦ ਪ੍ਰਸਤੁਤ ਕਰ ਰਹੇ ਹਨ ਬੀਬੀ ਜਸਵਿੰਦਰ ਕੌਰ ਜੀ। ਰਚਨਾ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਔਰ ਸ਼ਬਦ ਦੀ ਤੁਕ ਹੈ ਮੀਰਾਂ ਦਾਨਾ ਦਿਲ ਸੋਚ ਮੁਹੱਬਤੇ ਮਨ ਤਨ ਬਸੇ ਸੱਚ ਸਾਹ ਬੰਦੀ ਮੋਚ। ਦੂਜੇ ਸ਼ਬਦ ਦਾ ਕੀਰਤਨ ਕਰ ਰਹੇ ਹਨ ਭਾਈ ਰਵਿੰਦਰ ਸਿੰਘ ਜੀ। ਹੈ ਤੂੰ ਹੈ ਤੂੰ ਹੋ ਵਨਹਾਰ ਅਗਮ ਆਗਾਦ ਊਚ ਅਪਾਰ। ਪਹਿਲਾ ਸ਼ਬਦ ਸਰਵਣ ਕਰੋ ਮੀਰਾਂ ਦਾਨਾ ਦਿਲ ਸੋਚ।

மதபூரன் அந்த பூரன் பரமேஸ்வர சிமரந்த் சந்த் சிமரந்த்.

ਸੰਸਾਰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ।